ਆਪ ਜੀ ਦਾ ਜਿਹੜੇ ਕੀਰਤਨ ਕਰਦੇ ਹੋਏ ਹਾਂ ਸਬਦ ਬੇਟਾ ਜੀ ਸ਼ੁਧ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਜਿਹਨਾਂ ਮੈਂ ਪਹਿਲੋ ਸਬਦ ਬੇਟਾ ਜੀ ਸ਼ੁਧ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਲਿਖੇ ਲਿਆਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲਾ ਰੇ ਬੋਲੋ।

ਕਾਮਨਾ ਪੂਰਨ ਕਰਨੀ, ਯਾਤਰਾ ਸਫਲੀ ਕਰਨੀ। ਪੂਰੀ ਛੋਲੇ ਦੇ ਲੰਗਰਾਂ ਲਈ ਪ੍ਰਦੀਪ ਕੁਮਾਰ ਜੀ 21,000 ਰੁਪਈਏ ਲੰਗਰਾਂ ਵਿੱਚ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ, ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ, ਯਾਤਰਾ ਸਫਲੀ ਕਰਨੀ। ਸਰਦਾਰ ਬੇਅੰਤ ਸਿੰਘ ਜੀ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ, ਦੇਹ ਅਰੋਗਤਾ, ਚੜ੍ਹਦੀ ਕਲਾ ਬਖਸ਼ਣੀ।

ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ, ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਜਿਆ ਅੰਦਰ ਜਿਉ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਅੰਗ ਵਧਾਏ ਤੁਧ ਕਰ ਮਾਣ ਮਹਤਾ ਤੇ ਜਾ ਪ੍ਰਾਪ ਜਰ ਸਾਧ ਕਲਾ

ਸ੍ਰੀ ਪਾਤਸ਼ਾਹ ਤਰਸੇ ਬੱਚਿਆਂ ਪਾਸ ਕੀਰਤਨ ਦੀ ਹਾਲ ਸ਼ੁਕਰਾਨਾ ਗੁਰਮੁਖ ਪਿਆਰੇ ਬਣੇ ਕੀਰਤਨ ਸਭਨਾਂ ਦੀ ਚੜ੍ਹਦੀ ਕਲਾ ਯਾਤਰਾ ਸਭ

0: ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨ ਦਾ ਅਵਸਰ ਸਤਿਗੁਰੂ ਜੀ ਕਿਰਪਾ ਕਰਕੇ ਸਭਨਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਗੁਰਬਾਣੀ ਦੇ ਮੁਜੱਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦਾ ਸਵਾਲ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਜਿਹੜੇ ਸੰਤ ਜਨ, ਭਗਤ ਜਨ, ਗੁਰਮੁਖ ਜਨ, ਲਿਵ ਵਾਲੇ, ਪਿਆਰ ਵਾਲੇ, ਬੰਦਗੀ ਵਾਲੇ ਕਹੇ ਜਾਂਦੇ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਮਰਿਆਦਾ ਕੀ ਹੈ? ਤਿੰਨਾਂ ਦੀ ਰਹੁ ਰੀਤੀ ਕੈਸੀ ਹੈ? ਤਿੰਨਾਂ ਦਾ ਆਚਾਰ ਵਿਵਹਾਰ ਕੈਸਾ ਹੈ, ਜਿਸ ਤੋਂ ਪਤਾ ਲੱਗੇ ਕਿ ਉਹ ਆਪ ਜੀ ਦੇ ਸੰਤ ਨੇ? ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਲ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾਉਂਦੇ ਹਨ।
1: ਗੁਰ ਕੇ ਚਰਨ ਹਿਰਦੈ ਵਸਾਏ।
0: ਭਾਈ, ਜਿਹੜੇ ਪੂਰੇ ਸੰਤ ਨੇ, ਮਹਾਤਮਾ ਨੇ, ਲਿਵ ਵਾਲੇ, ਪਿਆਰ ਵਾਲੇ ਨੇ, ਉਹਨਾਂ ਦੀ ਪਛਾਣ ਇਹ ਹੈ, ਸਤਿਗੁਰੂ ਜੀ ਦਿਆਂ ਨਾਮ ਰੂਪੀ ਚਰਨਾਂ ਨੂੰ, ਅਧਿਸ਼ਠਾਨ ਰੂਪੀ ਚਰਨਾਂ ਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਵਸਾ ਕਰਕੇ ਰੱਖਦੇ ਨੇ। ਚਿੱਤ ਚਰਨ ਨਾਮ, ਨਾਮ ਰੂਪੀ ਚਰਨਾਂ ਨੂੰ ਕਦੇ ਵੀ ਵਿਸਾਰਦੇ ਨਹੀਂ। ਦੁੱਖ ਹੋਵੇ, ਸੁੱਖ ਹੋਵੇ, ਸੁਭਾ ਹੋਵੇ, ਸ਼ਾਮ ਹੋਵੇ, ਦੁਪਹਿਰ ਹੋਵੇ, ਰਾਤ ਹੋਵੇ, ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਸਦਾ ਵਸਾ ਕੇ ਹੀ ਰੱਖਦੇ ਨੇ। ਅਰਥਾਤ ਅੰਤਰ ਗੁਰ ਆਰਾਧਨਾ ਅਥਵਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਾਈ, ਇਹ ਉਹਨਾਂ ਦੀ ਮਰਿਆਦਾ ਰਹੁ ਰੀਤੀ ਹੈ।
1: ਕਰ ਕਿਰਪਾ ਪ੍ਰਭ ਆਪ ਮਿਲਾਏ।
0: ਮਹਾਰਾਜ, ਗੁਰੂ ਕੇ ਚਰਨ ਹਿਰਦੇ ਵਿੱਚ ਵਸਾਉਣ ਦਾ ਫਿਰ ਤਿੰਨਾਂ ਨੂੰ ਫਲ ਕੀ ਮਿਲਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪ੍ਰਭੂ ਪਰਮੇਸ਼ਰ ਜੀ ਕਿਰਪਾ ਕਰਕੇ ਨਾ ਉਹਨਾਂ ਨੂੰ ਆਪਣੇ ਸਰੂਪ ਰੂਪ

ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਉਹ ਇਸ ਪ੍ਰਕਾਰ ਬੇਨਤੀਆਂ ਕਰਦੇ ਰਹਿੰਦੇ ਨੇ। ਹੇ ਪੂਰਨ ਸੁੱਖਾਂ ਦੇ ਦਾਤੇ ਪ੍ਰਭੂ ਪਰਮੇਸ਼ਰ ਜੀ, ਸਾਡੇ ਉੱਪਰ ਸਦਾ ਕਿਰਪਾ ਦ੍ਰਿਸ਼ਟੀ ਧਾਰਨ

0: ਫਿਰ ਸਦਾ ਆਪ ਚਿੱਤ ਦੇ ਵਿੱਚ ਯਾਦ ਆਉਂਦੇ ਹੋ। ਆਪ ਜੀ ਦੀ ਕਿਰਪਾ ਦ੍ਰਿਸ਼ਟੀ ਨਾ ਹੋਵੇ ਫਿਰ ਵਿਕਾਰਾਂ ਦੇ ਫੁਰਮੇ, ਧੰਦੇ ਧੰਧਾਰਾਂ ਦੇ ਫੁਰਨੇ, ਮਾਇਆ ਦੇ ਜੜ ਮਾਇਆ ਚੇਤਨ ਮਾਇਆ ਦੇ ਫੁਰਨੇ, ਬੇਅੰਤ ਫੁਰਨੇ ਜਿਹੜੇ ਨੇ ਮਨ ਦੇ ਅੰਦਰ ਕਲਪਨਾ ਰੂਪੀ ਕਲੇਸ਼ ਹੋ ਕੇ ਉਪਜਦੇ ਨੇ। ਪਰ ਮਹਾਰਾਜ ਆਪ ਜੀ ਦੀ ਕਿਰਪਾ ਹੋ ਜਾਵੇ ਫਿਰ ਆਪ ਜੀ ਦਾ ਨਾਮ ਹੀ ਚਿੱਤ ਦੇ ਵਿੱਚ ਯਾਦ ਆਉਂਦਾ
1: ਹੈ।
0: ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਅੱਠੇ ਪਹਿਰ ਆਪ ਜੀ ਦੇ ਪ੍ਰੇਮ ਦੇ ਅੰਦਰ ਹੀ ਰੰਗੇ ਰਹੀਏ। ਆਪ ਜੀ ਦੇ ਪ੍ਰੇਮ ਤੋਂ ਬਿਨਾਂ ਸਾਨੂੰ ਦੁਨੀਆਂ ਦਾ ਕੋਈ ਮੋਹ ਤੇ ਵਿਕਾਰਾਂ ਦੀ ਕੋਈ ਕਸ਼ਿਸ਼ ਮਨ ਨੂੰ ਖਿੱਚ ਨਾ ਪਾ ਸਕੇ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਗਾਵਣ ਸੁਣਨ ਸਭ ਤੇਰਾ ਭਾਣਾ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਮਿਲਦੇ ਨੇ। ਫਿਰ ਦੁਨੀਆਂ ਦੇ ਸਾਰੇ ਲੋਕ ਵਾਹਿਗੁਰੂ ਜੀ ਦੀ ਬੰਦਗੀ ਵਿੱਚ, ਸਿਮਰਨ ਵਿੱਚ, ਭਜਨ ਵਿੱਚ ਕਿਉਂ ਨਹੀਂ ਲੱਗ ਜਾਂਦੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਗਾਵਣ ਸੁਣਨ ਸਭ ਤੇਰਾ ਭਾਣਾ। ਤੇਰਾ ਦਾ ਅਰਥ ਹੈ ਤਿਸ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਤੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਕੰਨਾਂ ਦੇ ਨਾਲ ਬੈਠ ਕਰਕੇ ਸਰਵਣ ਕਰਨਾ, ਤੇ ਇਸ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੀ ਹੈ। ਜਿਨ੍ਹਾਂ ਨੂੰ ਹੁਕਮ ਹੈ ਧੁਰ ਦਰਗਾਹ ਤੋਂ ਤੁਸੀਂ ਗੁਣ ਗਾਇਨ ਕਰੋਗੇ, ਤੁਸੀਂ ਜਸ ਸਰਵਣ ਕਰੋਗੇ, ਉਹੀ ਉਹੀ ਗਾਣ ਅਤੇ ਸਰਵਣ ਕਰਦੇ ਹਨ।
1: ਹੁਕਮ ਬੂਝਾ ਸੋ ਸਾਚ ਸਮਾਣਾ।
0: ਜਿਹੜਾ ਪਰਮੇਸ਼ਰ ਜੀ ਦੀ ਆਗਿਆ ਨੂੰ, ਹੁਕਮ ਨੂੰ ਬੁੱਝ ਲੈਂਦਾ, ਨਾ ਹੁਕਮ ਕੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹੁਕਮ ਬੂਝੈ, ਜਿਹੜਾ ਗੁਰੂ ਦੁਆਰੇ ਪਰਮੇਸ਼ਰ ਜੀ ਦੇ ਹੁਕਮ ਨੂੰ ਬੁੱਝ ਲੈਂਦਾ, ਜਾਣ ਲੈਂਦਾ ਹੈ, ਉਹ ਸੱਚ ਸਰੂਪ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਂਦਾ ਹੈ, ਤਦਾਕਾਰ ਹੋ ਜਾਂਦਾ ਹੈ।
1: ਜਪ ਜਪ ਜੀਵਾ ਹੈ ਤੇਰਾ ਨਾਮ।
0: ਭਾਈ ਉਹ ਤੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਜਪ ਜਪ ਕਰਕੇ ਜਿਉਂਦੇ ਨੇ ਤੇ ਬੇਨਤੀਆਂ ਕਰਦੇ ਨੇ। ਮਹਾਰਾਜ ਆਪ ਜੀ ਦਾ ਨਾਮ ਹੀ ਸਾਡਾ ਜੀਵਨ ਰੂਪ ਹੈ, ਆਪ ਜੀ ਦੇ ਨਾਮ ਨੂੰ ਹੀ ਜਪ ਜਪ ਕਰਕੇ ਸਦ ਜੀਵਨ ਨੂੰ ਅਸੀਂ ਜਿਉਂਦੇ ਹਾਂ।
1: ਦੂਜਾ ਨਾਹੀ ਥਾ
0: ਕਿਸ ਹੀ ਕੋਈ ਕੋਈ ਮੰਝ ਨਿਵਾਣੀ ਇੱਕ ਤੂੰ। ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਕੋਈ ਦੂਸਰਾ ਆਸਰਾ ਨਹੀਂ ਹੈ, ਆਪ ਹੀ ਸਾਡੀ ਓਟ, ਆਪ ਹੀ ਸਾਡਾ ਆਸਰਾ, ਆਪ ਹੀ ਆਸਰਾ ਲੋਕ ਦਾ, ਆਪ ਹੀ ਓਟ ਪਰਲੋਕ ਦੀ। ਮਹਾਰਾਜ ਆਪ ਜੀ ਤੋਂ ਬਿਨਾਂ ਸਾਨੂੰ ਕੋਈ ਦੂਜੀ ਥਾਂ ਨਹੀਂ ਹੈ ਜਿੱਥੇ ਠਹਿਰਣਾ ਪਾਈਏ।
1: ਦੁੱਖ ਸੁੱਖ ਕਰਤੇ ਹੁਕਮ ਰਜਾਏ।
0: ਭਾਵੇਂ ਸਰੀਰ ਦੇ ਉੱਪਰ ਦੁੱਖ ਆ ਜਾਵੇ, ਭਾਵੇਂ ਸੁੱਖ ਆ ਜਾਵੇ, ਅਮੀਰੀ ਆ ਜਾਵੇ, ਗਰੀਬੀ ਆ ਜਾਵੇ, ਵਿਪਤਾ ਆ ਜਾਵੇ ਜਾਂ ਖੁਸ਼ੀਆਂ ਦਾ ਸਮਾਂ ਆ ਜਾਵੇ, ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਤੇ ਇਸ ਦੀ ਰਜ਼ਾ ਦੇ ਅੰਦਰ ਸਦਾ ਪ੍ਰਸੰਨ ਰਹਿੰਦੇ ਨੇ। ਇਸ ਪ੍ਰਕਾਰ ਬੇਨਤੀਆਂ ਕਰਦੇ ਰਹਿੰਦੇ ਨੇ, ਪਰਮੇਸ਼ਰ ਜੀ ਜਿਵੇਂ ਆਪ ਜੀ ਰੱਖੋ ਤੇਵੇਂ ਪ੍ਰਸੰਨ ਹਾਂ, ਜੇਕਰ ਆਪ ਜੀ ਭੁੱਖੇ ਰੱਖੋ ਰੱਖੋ, ਜੇ ਭੁੱਖ ਦੇਹ ਤਾਂ ਇਹ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਮਹਾਰਾਜ ਜੇਕਰ ਦੁੱਖ ਦੇਵੋ ਨਾ, ਇਹ ਵੀ ਤੇ ਆਪ ਜੀ ਦਾ ਹੀ ਦਿੱਤਾ ਨਾ, ਆਪ ਜੀ ਦਾ ਦਿੱਤਾ ਜਾਣ ਕਰਕੇ ਦੁੱਖ ਦੇ ਸਮੇਂ ਨੂੰ ਟਾਲਣ ਵਾਸਤੇ ਪਰਮੇਸ਼ਰ ਜੀ ਸੁੱਖ ਸਰੂਪ ਜੀ ਆਪ ਜੀ ਨੂੰ ਮਨਾਉਂਦੇ ਹਾਂ, ਆਪ ਜੀ ਦੇ ਨਾਮ ਦਾ ਸਿਮਰਨ ਕਰਦੇ ਹਾਂ। ਇਸ ਪ੍ਰਕਾਰ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਸਿਮਰਨ ਤੇ ਹਰ ਵੇਲੇ ਅਰਦਾਸ, ਐਸੀ ਤਿੰਨਾਂ ਦੀ ਜੀਵਨ ਸ਼ੈਲੀ ਹੁੰਦੀ ਹੈ।
1: ਭਾਣਾ ਬਖਸ਼ ਭਾਣੇ ਦੇ ਸਜਾਏ।
0: ਵਾਹਿਗੁਰੂ ਜੀ ਦੀ ਰਜ਼ਾ ਵਿੱਚ ਪ੍ਰਸੰਨ ਰਹਿੰਦੇ ਨੇ। ਮਹਾਰਾਜ ਆਪ ਜੀ ਦੇ ਭਾਣੇ ਦੇ ਅੰਦਰ ਹੀ ਹੈ, ਆਪ ਜੀ ਨੂੰ ਭਾਣਾ ਪਾਉਂਦਾ ਹੋਵੇ ਤੇ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਦੇ ਦਿਓ। ਮਹਾਰਾਜ ਆਪ ਜੀ ਨੂੰ ਭਾਵੇ ਤੇ ਸਾਨੂੰ ਬਖਸ਼ ਲਓ। ਇਸੇ ਪ੍ਰਕਾਰ
1: ਭਾਣਾ ਬਖਸ਼ ਭਾਣੇ ਦੇ ਸਜਾਏ।
0: ਜਿਹੜੇ ਕੁਰਾਹੀਏ ਨੇ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਹੀ ਹੈ। ਭਾਣਾ ਉੱਜੜ, ਭਾਣਾ ਰਾਹਾ, ਭਾਣਾ ਹਰ ਗੁਣ ਗੁਰਮੁਖ ਕਾ ਵਾਹਾ। ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਦੁਸ਼ਕਰਮ ਕੀਤੇ, ਮੰਦ ਕਰਮ ਕੀਤੇ ਨੇ, ਪਰਮੇਸ਼ਰ ਜੀ ਨੇ ਮਨਮੁਖਤਾਈ ਉਜਾੜ ਰੂਪੀ ਰਸਤੇ ਉੱਪਰ ਤਿੰਨਾਂ ਨੂੰ ਪਾ ਦਿੱਤਾ ਤੇ ਜਿਨ੍ਹਾਂ ਨੂੰ ਇਸ ਪ੍ਰਕਾਰ ਮਨਮੁਖਤਾਈ ਵਾਲੇ ਸੁਭਾਵ ਜਿਨ੍ਹਾਂ ਦੇ ਬਣਾ ਦਿੱਤੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਣੇ ਦੇ ਸਜਾਏ।

0: ਪਰਮੇਸ਼ਰ ਜੀ ਦੇ ਭਾਣੇ ਵਿੱਚ ਹੀ ਨੇ ਉਹ ਵੀ, ਤੇ ਪਰਮੇਸ਼ਰ ਜੀ ਆਪਣੇ ਭਾਣੇ ਵਿੱਚ ਹੀ ਉਹਨਾਂ ਨੂੰ ਸਜ਼ਾ ਦਿੰਦੇ ਨੇ। ਭਾਣਾ ਬਖਸ, ਤੇ ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਭਾਈ ਵਾਹਿਗੁਰੂ ਜੀ ਦੇ ਭਾਣੇ ਹੁਕਮ ਦੇ ਅੰਦਰ ਚੱਲਦੇ ਨੇ, ਵਾਹਿਗੁਰੂ ਜੀ ਤਿੰਨਾਂ ਦੇ ਤਾਂ ਹੀ ਬਖਸ਼ ਲੈਣਾ ਕਰਦੇ ਨੇ। ਭਾਣੇ ਦੇ ਸਜਾਏ, ਜਿਹੜੇ ਵਾਹਿਗੁਰੂ ਜੀ ਦੇ ਭਾਣੇ ਵੱਲੋਂ ਮੁਨਕਰ ਹੋ ਕਰਕੇ ਮਨ ਆਈਆਂ ਕਰਦੇ ਨੇ, ਅਰਥਾਤ ਗੁਰੂ ਕੀ ਸ਼ਰਨ ਵਿੱਚ ਆ ਕਰਕੇ ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਵਾਹਿਗੁਰੂ ਜੀ ਸਜ਼ਾ ਦਿੰਦੇ ਹਨ।
1: ਦੋਹਾਂ ਸਿਰਿਆ ਕਾ ਕਰਤਾ ਆਪ,
0: ਭਾਈ ਮੂਲ ਰੂਪ ਵਿੱਚ ਦੋਵੇਂ ਸਿਰੇ, ਇੱਕ ਮਨਮੁਖ, ਇੱਕ ਗੁਰਮੁਖ, ਇੱਕ ਲੋਕ, ਇੱਕ ਪਰਲੋਕ, ਇੱਕ ਸੰਤ ਲੋਕ, ਇੱਕ ਦੁਸ਼ਟ ਲੋਕ, ਦੋਹਾਂ ਸਿਰਿਆਂ ਦੇ ਕਰਤਾ ਰੂਪ ਪਰਮੇਸ਼ਰ ਜੀ ਆਪ ਹੀ ਨੇ। ਸੰਤਾਂ ਨੂੰ ਪਰਮੇਸ਼ਰ ਜੀ ਨੇ ਬਣਾਇਆ ਤੇ ਦੁਸ਼ਟਾਂ ਨੂੰ ਵੀ ਪਰਮੇਸ਼ਰ ਜੀ ਨੇ ਬਣਾਇਆ, ਗੁਰਮੁਖਾਂ ਨੂੰ ਪਰਮੇਸ਼ਰ ਜੀ ਨੇ ਬਣਾਇਆ ਤੇ ਮਨਮੁਖਾਂ ਨੂੰ ਵੀ ਪਰਮੇਸ਼ਰ ਜੀ ਨੇ ਬਣਾਇਆ, ਇਹ ਲੋਕ ਪਰਮੇਸ਼ਰ ਜੀ ਨੇ ਬਣਾਇਆ ਹੈ ਤੇ ਪਰਲੋਕ ਵੀ ਪਰਮੇਸ਼ਰ ਜੀ ਨੇ ਬਣਾਇਆ ਹੈ। ਦੋਹਾਂ ਸਿਰਿਆਂ ਦੇ ਕਰਤਾ ਰੂਪ ਬਣਾਉਣ ਵਾਲੇ ਪਰਮੇਸ਼ਰ ਜੀ ਆਪ ਹਨ।
1: ਗੁਰਬਾਣ ਜਾਈ ਤੇਰੇ ਪ੍ਰਤਾਪ,
0: ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਤੇਜ ਪ੍ਰਤਾਪ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ,

0: ਹੈ ਤੇਰੇ ਤਿਸ ਪਰਮੇਸ਼ਰ ਜੀ ਦੇ ਤੇਜ ਪ੍ਰਤਾਪ ਤੋਂ ਸਦਾ ਕੁਰਬਾਨ ਬਲਿਹਾਰ ਵਾਰਨੇ ਜਾਂਦੇ ਹਨ।
1: ਤੇਰੀ ਕੀਮਤ ਤੂੰ ਹੈ ਜਾਣਾ
0: ਹੈ ਪਰਮੇਸ਼ਰ ਜੀ, ਆਪ ਜੀਆਂ ਦੀ ਕੀਮਤ ਦਾ ਭਾਵ ਹੈ ਵਡਿਆਈ। ਪੈਸਿਆਂ ਦੇ ਨਾਲ, ਦੌਲਤ ਦੇ ਨਾਲ, ਹੀਰੇ ਮੋਤੀ ਸੋਨੇ ਦੇ ਨਾਲ ਤੇ ਕੀਮਤ ਪਾਈ ਨਹੀਂ ਜਾ ਸਕਦੀ। ਵਾਹਿਗੁਰੂ ਜੀ ਦੀ ਵਡਿਆਈ ਹੀ ਵਾਹਿਗੁਰੂ ਜੀ ਦੀ ਕੀਮਤ ਹੈ। ਮਹਾਰਾਜ ਜੀ, ਆਪ ਜੀ ਦੀ ਵਡਿਆਈ ਨੂੰ ਤੁਸੀਂ ਆਪ ਹੀ ਜਾਣਦੇ ਹੋ, ਹੋਰ ਕੋਈ ਵੀ ਆਪ ਜੀ ਦੀ ਸਮੱਗਰ ਮਹਿਮਾ ਨੂੰ ਨਹੀਂ ਜਾਣ ਸਕਦੇ। ਇੰਨੀ ਵਡਿਆਈ, ਇੰਨਾ ਜਸ ਹੈ ਆਪ ਜੀ ਦਾ। ਕਬੀਰ, ਸਾਤ ਸਮੁੰਦ ਹੈ ਮਸ ਕਰਾਓ, ਕਲਮ ਕਰਾਓ ਬਨ ਰਾਏ, ਬਸੁਦਾ ਕਾਗਦ ਜਾਓ ਕਰਾਓ, ਹਰ ਜਸ ਲਿਖਣ ਨਾ ਜਾਏ। ਆਪ ਜੀ ਦੀ ਸਮੱਗਰ ਮਹਿਮਾ ਤੇ ਕਹੀ ਨਹੀਂ ਜਾਂਦੀ। ਆਪ ਜੀ ਦੀ ਵਡਿਆਈ ਰੂਪੀ ਕੀਮਤ ਨੂੰ ਤੁਸੀਂ ਆਪ ਹੀ ਜਾਣਦੇ ਹੋ।
1: ਆਪੇ ਬੁਝਾਏ ਸੁਣ ਆਪ ਵਖਾਣਾ ਹੈ।
0: ਮਹਾਰਾਜ ਜੀ, ਆਪ ਹੀ ਤੁਸੀਂ ਜਗਿਆਸੂ ਰੂਪ ਹੋ ਕਰਕੇ ਗੁਰੂ ਜੀ ਦੇ ਪਾਸੋਂ ਉਪਦੇਸ਼ ਨੂੰ ਬੁਝਾ ਪੁੱਛਣਾ ਕਰਦੇ ਹੋ। ਆਪ ਹੀ ਮਹਾਰਾਜ ਜੀ ਗੁਰਸਿੱਖਾਂ ਦੀ, ਜਗਿਆਸੂਆਂ ਦੀ ਬੇਨਤੀ ਨੂੰ ਸੁਣ ਕੇ ਤੇ ਗੁਰੂ ਰੂਪ ਹੋ ਕਰਕੇ ਉਪਦੇਸ਼ ਨੂੰ ਵਖਾਣ ਹੈ ਕਥਨ ਕਰਦੇ ਹੋ।
1: ਭਗਤ ਜੋ ਤੁਧ ਪਾਣੀ,
0: ਤੇ ਜੋ ਸ਼ੁਰੂ ਤੋਂ ਸਵਾਲ ਸੀ ਨਾ ਗੁਰਸਿੱਖਾਂ ਦਾ, ਮਹਾਰਾਜ ਪਰਮੇਸ਼ਰ ਜੀ ਦੇ ਸੰਤਾਂ ਦੀ ਪਛਾਣ ਕੀ, ਰਹੁ ਰੀਤੀ ਮਰਿਆਦਾ ਕੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸਥਾਰ ਕਰਕੇ ਹੁਣ ਸਿਧਾਂਤ ਕਥਨ ਕਰਾਉਂਦੇ ਨੇ। ਸੇ ਹੀ ਭਗਤ, ਭਾਈ ਉਹੀ ਉਹ ਵਾਹਿਗੁਰੂ ਜੀ ਦੇ ਭਗਤ ਨੇ, ਉਹੀ ਉਹ ਸੰਤ ਨੇ, ਉਹੀ ਉਹ ਸਾਧੂ ਨੇ, ਉਹੀ ਸੱਚੀ ਲਿਵ ਵਾਲੇ ਤੇ ਪ੍ਰੇਮ ਵਾਲੇ ਨੇ, ਜੋ ਤੁਧ ਪਾਣੇ, ਜੋ ਤਿਸ ਪਰਮੇਸ਼ਰ ਜੀ ਨੂੰ ਭਾ ਜਾਂਦੇ ਨੇ। ਹੇ ਪਰਮੇਸ਼ਰ ਜੀ, ਉਹੀ ਉਹ ਭਗਤ ਆਪ ਜੀ ਦੇ ਦਰ ਤੇ ਪ੍ਰਵਾਨ, ਜੋ ਤੁਧ ਪਾਣੇ, ਜਿਹੜੇ ਆਪ ਜੀ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ।
1: ਨਾਨਕ ਦਿਨ ਕਾ ਸਦ ਕੁਰਬਾਣੇ,
0: ਜਿਹੜੇ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਨੇ। ਗੁਰਦੇਵ ਪਿਤਾ ਜੀ ਫਰਮਾਉਂਦੇ ਨੇ, ਭਾਈ ਅਸੀਂ ਤਿੰਨਾਂ ਤੋਂ ਸਦਾ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦਾ ਭਾਣਾ ਚੰਗਾ ਲੱਗਦਾ, ਤੇ ਜਿਹਨਾਂ ਨੂੰ ਵਾਹਿਗੁਰੂ ਜੀ ਦਾ ਭਾਣਾ ਚੰਗਾ ਲੱਗਦਾ ਨਾ, ਉਹ ਸਤਿਗੁਰੂ ਜੀ ਨੂੰ ਬੜੇ ਚੰਗੇ ਲੱਗਦੇ ਨੇ। ਜਿਹੜੇ ਭਾਣੇ ਤੇ ਕਿੰਤੂ ਕਰਦੇ ਨੇ ਉਹ ਨਹੀਂ ਚੰਗੇ ਲੱਗਦੇ। ਜਿਹੜੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਗੁਰਮੁਖ ਤੇਰਾ ਭਾਣਾ ਭਾਵ ਹੈ, ਜਿਹਨਾਂ ਗੁਰਮੁਖਾਂ ਨੂੰ ਭਾਣਾ ਪਿਆਰਾ ਲੱਗਦਾ ਨਾ, ਭਾਈ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਪਿਆਰਿਆਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ। ਸਦਾ ਸਦਾ ਕੁਰਬਾਨ ਜਾਂਦੇ ਹਾਂ, ਸਦਾ ਸਦਾ ਬਲਿਹਾਰ ਵਾਰਨੇ ਜਾਂਦੇ ਹਾਂ ਤਿੰਨਾਂ ਤੋਂ।
1: ਮਲਾਰ ਮਹੱਲਾ ਪੰਜਵਾ,
0: ਮਲਾਰ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਭਰੇ ਬਖਸ਼ਿਸ਼ ਫਰਮਾਉਂਦੇ ਹਨ।
1: ਪਰਮੇਸ਼ਰ ਹੋਆ ਦਇਆਲ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਦੀ ਦਇਆਲਤਾ ਕਿਵੇਂ ਜਾਣੀ ਜਾਵੇ, ਪਰਮੇਸ਼ਰ ਜੀ ਕਦੋਂ ਦਇਆਲੂ ਹੁੰਦੇ ਨੇ ਕਿਵੇਂ ਜਾਣਿਆ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੂਪਕ ਦੁਆਰਾ ਬਚਨ ਕਰਦੇ ਨੇ, ਭਾਈ ਜਿਸ ਪ੍ਰਕਾਰ ਔੜ ਲੱਗੀ ਹੋਵੇ, ਕਾਲ ਪਿਆ ਹੋਵੇ, ਦੁਰਭਿੱਖ ਦਾ ਸਮਾਂ ਬਣਿਆ ਹੋਵੇ, ਜੀਵ ਭੁੱਖ ਦੇ ਨਾਲ ਪਿਆਸ ਦੇ ਨਾਲ ਮਰਦੇ ਹੋਣ, ਤੇ ਇਸ ਵੇਲੇ ਫਿਰ ਪੁਕਾਰਾ ਕਰਦੇ ਨੇ, ਪਰਮੇਸ਼ਰ ਜੀ ਵਰਖਾ ਕਰੋ, ਪਰਮੇਸ਼ਰ ਜੀ ਜਲ ਬਖਸ਼ੋ। ਜਦੋਂ ਫਿਰ ਜਲ ਵਰਦਾ ਹੈ, ਮੀਂਹ ਪੈਂਦਾ, ਹਰਿਆਵਲ ਤਾਂ ਹੋ ਜਾਂਦੀ ਹੈ, ਤਲਾਬ ਭਰ ਜਾਂਦੇ ਨੇ, ਖੂਹਾਂ ਦਾ ਜਲ ਉੱਪਰ ਆ ਜਾਂਦਾ, ਨਦੀਆਂ ਤੇ ਦਰਿਆ ਭਰ ਭਰ ਕੇ ਵਗਦੇ ਨੇ, ਸਾਰੇ ਜੀਵ ਜਲ ਦੇ ਵਿੱਚ ਇਸ਼ਨਾਨ ਕਰਦੇ ਨੇ, ਤਪਸ਼ ਨੂੰ ਦੂਰ ਕਰਦੇ ਨੇ, ਰੱਜ ਰੱਜ ਕੇ ਜਲ ਛਕਦੇ ਨੇ, ਹਰਿਆਵਲ ਤਾਂ ਹੋ ਜਾਂਦੀ ਹੈ, ਫਸਲਾਂ ਪੈਦਾ ਹੁੰਦੀਆਂ ਨੇ, ਤੇ ਦੁਰਭਿੱਖ ਕਾਲ ਦੂਰ ਹੋ ਜਾਂਦਾ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਜਿਸ ਵੇਲੇ ਪਰਮੇਸ਼ਰ ਹੋਵਾ ਦਇਆਲ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਇਆਲੂ ਹੁੰਦੇ ਹਨ,
1: ਮੇਘ ਵਰਸੈ ਅੰਮ੍ਰਿਤ ਧਾਰ,
0: ਫਿਰ ਸਤਿਗੁਰੂ ਜੀ ਦੀ, ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਮੇਘ ਜਿਹੜੇ ਬੱਦਲ ਨੇ ਨਾ, ਅੰਮ੍ਰਿਤ ਵੱਤ ਧਾਰਾ ਦੁਆਰਾ ਮੀਂਹ ਨੂੰ, ਪਾਣੀ ਨੂੰ, ਜਲ ਨੂੰ ਵਰਸਾਉਣਾ ਕਰਦੇ ਹਨ।
1: ਅਗਲੇ ਜੀਵ ਜੰਤ ਤ੍ਰਿਪਤਾਸੇ,
0: ਮੀਂਹ ਪੈਣ ਦੇ ਨਾਲ ਸਾਰੇ ਜਿਹੜੇ ਜੀਵ ਅਤੇ ਜੰਤੂ ਨੇ, ਜੰਤੂ ਜਿਹਨਾਂ ਵਿੱਚ ਹੱਡੀਆਂ ਨੇ, ਜੀ ਜਿਹਨਾਂ ਵਿੱਚ ਹੱਡੀਆਂ ਨੇ, ਕੀੜੇ ਮਕੌੜਿਆਂ ਤੋਂ ਲੈ ਕਰਕੇ ਮੱਛਰ ਇਤਿਆਦਿਕ ਤੋਂ ਲੈ ਕਰਕੇ ਬ੍ਰਹਮਾ ਤੱਕ ਸਾਰੇ ਜੀਵ ਜੰਤੂ ਜਿੰਨੇ ਨੇ, ਇਸ ਪ੍ਰਕਾਰ ਸਾਰੇ ਤ੍ਰਿਪਤ ਹੋ ਜਾਂਦੇ ਹਨ ਜੀਓ।
1: ਕਾਰਜ ਆਏ ਪੂਰੇ ਰਾਸ,
0: ਤੇ ਸਾਰਿਆਂ ਦੇ ਕਾਰਜ ਰਾਸ ਆ ਜਾਂਦੇ ਨੇ, ਪਸ਼ੂਆਂ ਨੂੰ ਵੀ ਜਲ ਮਿਲ ਜਾਂਦਾ ਹੈ, ਪੰਛੀਆਂ ਨੂੰ ਵੀ ਮਿਲ ਜਾਂਦਾ ਹੈ, ਸਵਾਂਤੀ ਬੂੰਦ ਦਾ ਜਲ ਬਬੀਹੇ ਨੂੰ ਵੀ ਮਿਲ ਜਾਂਦਾ। ਸਾਧ ਸੰਗਤ ਜੀ, ਕੱਲ੍ਹ ਸਵੇਰ ਤੋਂ ਅੱਜ ਸਵੇਰ ਤੱਕ ਸਵਾਂਤੀ ਨਛੱਤਰ ਸੀ ਨਾ, 27 ਨਛੱਤਰਾਂ ਦੇ ਵਿੱਚੋਂ ਇੱਕ ਨਛੱਤਰ ਹੁੰਦਾ ਸਵਾਂਤੀ ਨਛੱਤਰ, ਤੇ ਸਵਾਂਤੀ ਨਛੱਤਰ ਦੇ ਵਿੱਚ ਜਿਹੜਾ ਮੀਂਹ ਵਰਦਾ ਨਾ, ਉਸ ਨੂੰ ਸਵਾਂਤੀ ਨਛੱਤਰ ਹੋਣੇ ਕਰਕੇ ਸਵਾਂਤੀ ਬੂੰਦ ਕਿਹਾ ਜਾਂਦਾ। ਇਸ ਨਛੱਤਰ ਵਿੱਚ ਵਰਿਆ ਹੋਇਆ ਮੀਂਹ ਬਬੀਹੇ ਨੂੰ ਬੂੰਦ ਵੀ ਪ੍ਰਾਪਤ ਹੋ ਜਾਵੇ ਤੇ ਤ੍ਰਿਪਤ ਹੋ ਜਾਂਦਾ ਹੈ। ਸੋ ਆਪ ਜੀ ਬਚਨ ਕਰਨਾ ਕਰਦੇ ਨੇ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਤੇ ਜਦੋਂ ਇਸ ਪ੍ਰਕਾਰ ਪਰਮ ਪਿਤਾ ਪਰਮੇਸ਼ਰ ਜੀ ਦੀ ਆਗਿਆ ਦੇ ਨਾਲ ਮੀਂਹ ਵਰਦਾ ਨਾ, ਤੇ ਇਸ ਵੇਲੇ ਕਾਰਜ ਆਏ ਪੂਰੇ ਰਾਸੇ, ਬਬੀਹਿਆਂ ਨੂੰ ਵੀ ਜਲ ਮਿਲ ਗਿਆ, ਕੀੜੇ ਮਕੌੜਿਆਂ ਨੂੰ ਵੀ ਜਲ ਮਿਲ ਗਿਆ। ਇਸੇ ਪ੍ਰਕਾਰ ਤਪਸ਼ ਧਰਤੀ ਦੀ ਹਰੀ ਜਾਂਦੀ ਏ, ਔੜ ਮੁੱਕ ਜਾਂਦੀ ਏ, ਹਰਿਆਵਲਤਾ ਹੋ ਜਾਂਦੀ ਏ, ਦੁਰਭਿੱਖ ਮਿਟ ਜਾਂਦਾ, ਸਾਰਿਆਂ ਦੇ ਕਾਰਜ ਰਾਸ ਆ ਜਾਂਦੇ ਨੇ, ਤਲਾਬ ਭਰ ਜਾਂਦੇ ਨੇ ਪਾਣੀ ਦੇ, ਪਾਣੀ ਉੱਪਰ ਆ ਜਾਂਦਾ ਖੂਹਾਂ ਦਾ। ਸਾਧ ਸੰਗਤ ਜੀ, ਅੱਜ ਕੱਲ੍ਹ ਭਾਵੇਂ ਤਲਾਬਾਂ ਤੇ ਖੂਹਾਂ 'ਚੋਂ ਜ਼ਿਆਦਾ ਜਲ ਵਰਤਣੇ ਦਾ ਰਿਵਾਜ ਨਹੀਂ, ਮੋਟਰਾਂ ਦੇ ਨਾਲ ਟੂਟੀਆਂ ਦੇ ਨਾਲ ਜਲ ਵਰਤਿਆ ਜਾਂਦਾ, ਪਰ ਮੋਟਰਾਂ ਵੀ ਪਾਣੀ ਨਹੀਂ ਚੁੱਕਦੀਆਂ ਜਦੋਂ ਮੀਂਹ ਨਹੀਂ ਪੈਂਦਾ। ਔੜ ਦੇ ਨਾਲ ਸਾਧ ਸੰਗਤ ਜੀ, ਧਰਤੀ ਦੇ ਹੇਠਲਾ ਪਾਣੀ ਦਾ ਲੈਵਲ ਵੀ ਇੰਨਾ ਨੀਵਾਂ ਹੋ ਜਾਂਦਾ, ਨਾ ਟੂਟੀਆਂ 'ਚ ਪਾਣੀ ਆਉਂਦਾ ਤੇ ਨਾ ਨਲਕਿਆਂ 'ਚ ਆਉਂਦਾ। ਜਦੋਂ ਮੀਂਹ ਪੈ ਜਾਂਦਾ, ਵਰਖਾ ਆ ਜਾਂਦੀ ਏ, ਬੋਰਾਂ 'ਚੋਂ ਭਰ ਭਰ ਕੇ ਪਾਣੀ ਆਉਂਦਾ, ਸਾਰੇ ਕਾਰਜ ਨਹਾਉਣ ਦੇ, ਧੋਣ ਦੇ, ਫਸਲਾਂ ਦੇ ਉਗਾਉਣ ਦੇ, ਸਿੰਚਾਈ ਕਰਨੇ ਦੇ, ਜਲ ਨੂੰ ਛਕਣੇ ਦੇ, ਵਸਤਰ ਧੋਣੇ ਦੇ, ਸਾਰੇ ਕਾਰਜ ਸਾਰਿਆਂ ਦੇ ਰਾਸ ਆ ਜਾਂਦੇ ਹਨ। ਸੋ ਇਸੇ ਪ੍ਰਕਾਰ ਸ਼ੁਰੂ ਤੋਂ ਪੜ੍ਹਦੇ ਹੋ ਜੀ,
1: ਪਰਮੇਸ਼ਰ ਹੋਆ ਦਿਆਲ।
0: ਭਾਈ ਜਦੋਂ ਸੰਤ ਜਨ ਬਬੀਹੇ ਪੁਕਾਰਾ ਕਰਦੇ ਨੇ ਪਰਮੇਸ਼ਰ ਜੀ, ਗੁਰੂ ਰੂਪੀ ਬੱਦਲ ਨੂੰ ਪ੍ਰਗਟ ਕਰਕੇ, ਕਿਰਪਾ ਕਰਕੇ ਉਪਦੇਸ਼ ਰੂਪੀ ਜਲ ਦੀ ਵਰਖਾ ਕਰੋ, ਫਿਰ ਪਰਮ ਪਿਤਾ ਪਰਮੇਸ਼ਰ ਜੀ ਸੰਤ ਜਨਾਂ ਦੀਆਂ, ਇਸੇ ਪ੍ਰਕਾਰ ਸਭ ਆਮ ਜਨ ਦੀਆਂ, ਜਨ ਸਾਧਾਰਨ ਆਮ ਖਾਸ ਸਭ ਦੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਜਦੋਂ ਦਇਆਲੂ ਹੁੰਦੇ ਹਨ, ਫਿਰ ਕਿਰਪਾ ਕਰਕੇ ਬੱਦਲ ਸਰੂਪ, ਕਿਰਪਾ ਦੇ ਬੱਦਲ ਸਰੂਪ ਸਤਿਗੁਰੂ ਜੀ ਨੂੰ ਪ੍ਰਗਟ ਕਰ ਦਿੰਦੇ ਨੇ, ਤੇ ਸਤਿਗੁਰੂ ਜੀ ਦੀ ਰਸਨਾ ਤੋਂ ਅੰਮ੍ਰਿਤ ਧਾਰਾ ਵਸ, ਅੰਮ੍ਰਿਤ ਧਾਰਾ ਵਤ ਉਪਦੇਸ਼ ਦਾ ਮੀਂਹ ਵਰਦਾ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਅੰਮ੍ਰਿਤ ਉਪਦੇਸ਼ ਦੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਰਖਾ ਕਰਦੇ ਨੇ, ਗੁਰਬਾਣੀ ਦੇ ਪਾਠ ਦੁਆਰਾ, ਵਖਿਆਣ ਦੁਆਰਾ, ਕੀਰਤਨ ਦੁਆਰਾ ਇਹ ਮੀਂਹ ਪੈ ਰਿਹਾ ਹੈ। ਇਸ ਪ੍ਰਕਾਰ ਮੇਘ ਵਰਸੈ ਅੰਮ੍ਰਿਤ ਧਾਰ, ਸਤਿਗੁਰੂ ਜੀ ਕਿਰਪਾ ਦੇ ਬਦਲ ਹੋ ਕਰਕੇ ਅੰਮ੍ਰਿਤ ਧਾਰਾ ਵਤ ਉਪਦੇਸ਼ ਦੀ ਵਰਖਾ ਕਰਦੇ ਹਨ। ਜਿਸ ਅੰਮ੍ਰਿਤ ਧਾਰਾ ਵਤ ਉਪਦੇਸ਼ ਦੀ ਵਰਖਾ ਦੇ ਨਾਲ ਸਾਰੇ ਜੀਵ ਜੰਤੂ ਤ੍ਰਿਪਤ ਹੋ ਜਾਂਦੇ ਨੇ, ਭੂਮੀਆਂ ਚੋਰ ਵੀ ਤ੍ਰਿਪਤ ਹੋ ਜਾਂਦਾ, ਸੱਜਣ ਠੱਗ ਵੀ ਤ੍ਰਿਪਤ ਹੋ ਜਾਂਦਾ, ਇਸੇ ਪ੍ਰਕਾਰ ਭਾਈ ਲਾਲੋ ਜੀ ਵੀ ਤ੍ਰਿਪਤ ਹੋ ਜਾਂਦੇ ਨੇ, ਭਾਈ ਮਰਦਾਨਾ ਜੀ ਵੀ ਤ੍ਰਿਪਤ, ਭਾਈ ਬਾਲਾ ਜੀ ਵੀ ਤ੍ਰਿਪਤ, ਸੁਲਤਾਨਪੁਰ ਦੇ ਅੰਦਰ ਹੱਟ ਨੂੰ ਲੁਟਾ ਦਿੰਦੇ ਨੇ, ਗਰੀਬ ਗੁਰਬੇ ਸਾਰੇ ਤ੍ਰਿਪਤ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਵਰਖਾ ਕਰਦੇ ਨੇ ਨਾ, ਤੇ ਸਾਧ ਸੰਗਤ ਜੀ, ਜਦੋਂ ਮੀਂਹ ਪੈਂਦਾ ਤੇ ਟਿੱਬਿਆਂ ਤੇ ਵੀ ਪੈਂਦਾ, ਪਹਾੜਾਂ ਤੇ ਵੀ ਪੈਂਦਾ, ਦਰਖਤਾਂ ਦੀਆਂ ਕੁੰਬਲਾਂ ਤੋਂ ਲੈ ਕਰਕੇ ਬੁੱਢਾ ਤੱਕ ਸਭਨਾਂ ਤੇ ਪੈਂਦਾ, ਗਰੀਬਾਂ ਤੇ ਵੀ ਪੈਂਦਾ ਤੇ ਅਮੀਰਾਂ ਤੇ ਵੀ ਪੈਂਦਾ। ਸਤਿਗੁਰੂ ਜੀ ਜਦੋਂ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਵਰਖਾ ਕਰਦੇ ਨੇ, ਜਿਹੜੇ ਪਹਾੜਾਂ ਦੀ ਨਿਆਈ ਉੱਚੇ ਅਹੰਕਾਰੀ ਨੇ ਉਹਨਾਂ ਤੇ ਵੀ ਉਪਦੇਸ਼ ਦੀ ਵਰਖਾ ਕਰ ਦਿੰਦੇ ਨੇ, ਜਿਹੜੇ ਟਿੱਬਿਆਂ ਦੀ ਨਿਆਈ ਹਉਮੈ ਵਾਲੇ ਨੇ ਉਹਨਾਂ ਤੇ ਵੀ ਵਰਖਾ ਕਰ ਦਿੰਦੇ ਨੇ, ਨਿਮਰਤਾ ਵਾਲੇ ਖਾਈਆਂ ਦੀ ਨਿਆਈ ਨੇ ਉਹਨਾਂ ਤੇ ਵੀ ਕਿਰਪਾ ਕਰਕੇ ਵਰਖਾ ਕਰ ਦਿੰਦੇ ਨੇ, ਜਿਹੜੇ ਸਾਧੂ ਜਨ ਜਿਨ੍ਹਾਂ ਦੇ ਹਿਰਦੇ ਨਾਮ ਰੂਪੀ ਜਲ ਦੇ ਨਾਲ ਭਰੇ ਹੋਏ ਨੇ ਉਹਨਾਂ ਤੇ ਵੀ ਕਿਰਪਾ ਕਰਕੇ ਵਰਖਾ ਕਰ ਦਿੰਦੇ ਨੇ, ਇਸੇ ਪ੍ਰਕਾਰ ਠੱਗਾਂ ਤੇ ਚੋਰਾਂ ਤੇ ਸਭਨਾਂ ਤੇ ਨਾਮ ਦੀ ਵਰਖਾ ਕਰਕੇ ਸਾਰਿਆਂ ਨੂੰ ਤ੍ਰਿਪਤ ਕਰ ਦਿੰਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਦੋਂ ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਵਰਖਾ ਕਰਦੇ ਨੇ, ਸਗਲੇ ਜੀ ਜੰਤ ਤ੍ਰਿਪਤਾਸੇ, ਫਿਰ ਬਾਬਰ ਵੀ ਤ੍ਰਿਪਤ ਹੋ ਜਾਂਦਾ, ਤੇ ਬਾਬਰ ਦੀ ਕੈਦ ਦੇ ਅੰਦਰ ਜਿਹੜੇ 30,000 ਕੈਦੀ ਫੜੇ ਹੁੰਦੇ ਨੇ, ਸਤਿਗੁਰੂ ਜੀ ਉਹਨਾਂ ਨੂੰ ਵੀ ਛੁਡਾ ਦਿੰਦੇ ਨੇ ਤੇ ਨਾਮ ਦਾ ਛੱਟਾ ਦੇ ਕਰਕੇ ਤ੍ਰਿਪਤ ਕਰ ਦਿੰਦੇ ਨੇ। ਕਿਸੇ ਨੂੰ ਵੀ ਇਸ ਪ੍ਰਕਾਰ ਕੁਸੰਗਤ ਦੀ ਔੜ ਕਰਕੇ ਸੁੱਕਿਆ ਨਹੀਂ ਰਹਿਣ ਦਿੰਦੇ, ਸਭਨਾਂ ਨੂੰ ਤ੍ਰਿਪਤ ਕਰ ਦਿੰਦੇ ਹਨ ਨਾਮ ਜਲ ਦੀ ਵਰਖਾ ਕਰਕੇ। ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਜਿਹੜੇ ਅਧਿਕਾਰੀ ਬਣਦੇ ਨੇ ਨਾ, ਉਹਨਾਂ ਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰ ਆਏ, ਅਥਵਾ ਪ੍ਰਭ ਕੈ ਸਿਮਰਨ ਕਾਰਜ ਪੂਰੇ। ਸਤਿਗੁਰੂ ਜੀ ਪਰਮੇਸ਼ਰ ਜੀ ਦਾ ਨਾਮ ਜਪਾ ਕਰਕੇ ਸਾਰਿਆਂ ਜੀਵਾਂ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੇ ਹਨ ਜੀ।
1: ਸਦਾ ਸਦਾ ਮਨ ਨਾਮ ਸਮਾਲ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੋ, ਹੇ ਮੇਰਿਆ ਮਨਾ, ਤੂੰ ਵੀ ਸਦਾ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਸਦਾ ਸੰਭਾਲਦਾ ਰਹਿ, ਜਪਦਾ ਰਹੋ,
1: ਪੂਰੇ ਕੀ ਸੇਵਾ ਪਾਇਆ।
0: ਮਹਾਰਾਜ ਇਹ ਅੰਮ੍ਰਿਤ ਨਾਮ ਮਿਲਦਾ ਕਿੱਥੋਂ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਵੀ ਅੰਮ੍ਰਿਤ ਨਾਮ ਨੂੰ ਪਾਇਆ ਨਾ ਪੂਰਿਆ ਸਤਿਗੁਰਾਂ ਦੀ ਸੇਵਾ ਕਰਕੇ ਹੀ ਪ੍ਰਾਪਤ ਕੀਤਾ ਹੈ।
1: ਇਹ
0: ਅੰਮ੍ਰਿਤ ਨਾਮ ਐਸਾ ਹੈ ਜਿਹੜਾ ਐਥਾ ਇਸ ਲੋਕ ਦੇ ਵਿੱਚ ਵੀ ਨਾਲ ਨਿਭਦਾ ਉਥੇ ਪਰ ਲੋਕ ਦੇ ਵਿੱਚ ਵੀ ਨਾਲ ਨਿਭਦਾ ਲੋਕ ਅਤੇ ਪਰਲੋਕ ਦੇ ਵਿੱਚ ਕਿਧਰੇ ਵੀ ਜੀਵ ਨੂੰ ਬੇਆਸਰਾ ਨਹੀਂ ਛੱਡਦਾ ਆਸਰਾ ਰੂਪ ਹੋ ਕਰਕੇ ਅੰਮ੍ਰਿਤ ਨਾਮ ਲੋਕ ਪਰਲੋਕ ਵਿੱਚ ਰਖਵਾਲਾ ਹੁੰਦਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ
1: ਦੁੱਖ ਭੰਨਾ ਭੈ ਭੰਜਨ ਹਾਰ।
0: ਮਹਾਰਾਜ ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣੇ ਦੀ ਸਿੱਖਿਆ ਦਿੰਦੇ ਹੋ ਉਪਦੇਸ਼ ਦਿੰਦੇ ਹੋ ਤੇ ਵਾਹਿਗੁਰੂ ਜੀ ਦੇ ਗੁਣ ਵੀ ਕੁਛ ਕਥਨ ਕਰਕੇ ਸੁਣਾਓ ਵਾਹਿਗੁਰੂ ਜੀ ਦੇ ਗੁਣ ਕੈਸੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਜੋ ਪਰਮੇਸ਼ਰ ਜੀ ਨੇ ਨਾ ਉਹ ਲੋਕ ਅਤੇ ਪਰਲੋਕ ਦੇ ਸਰੀਰ ਅਤੇ ਮਨ ਦੇ ਸਾਰੇ ਦੁੱਖਾਂ ਨੂੰ ਭੰਨ ਦੇਣ ਵਾਲੇ ਨੇ ਤੇ ਜਿਹੜੇ ਸੱਤ ਪ੍ਰਕਾਰ ਦੇ ਭੈ ਨੇ ਨਾ ਜਿਹੈ ਭਵ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਣ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਸੱਤ ਪ੍ਰਕਾਰ ਦੇ ਡਰ ਨੂੰ ਵੀ ਪਰਮੇਸ਼ਰ ਜੀ ਭੰਨ ਦੇਣ ਵਾਲੇ ਨੇ। ਇਸੇ ਪ੍ਰਕਾਰ
1: ਦੁੱਖ ਭੰਨਾ ਭੈ ਭੰਜਨ ਹਾਰ
0: ਜਿਹੜਾ ਬਾਰ ਬਾਰ ਯੂਨੀਆਂ ਵਿੱਚ ਆਉਣਾ ਆ ਕਰਕੇ ਜਨਮ ਧਾਰਨੇ ਨੇ ਉਹਨਾਂ ਜਨਮਾਂ ਦੇ ਦੁੱਖਾਂ ਨੂੰ ਵੀ ਪਰਮੇਸ਼ਰ ਜੀ ਭੰਨ ਦੇਣ ਵਾਲੇ ਨੇ। ਜਿਹੜਾ ਮੌਤ ਦਾ ਡਰ ਅਨਾਦੀ ਬਣਿਆ ਨਾ ਤੇ ਸਾਰਿਆਂ ਨੂੰ ਬਣਿਆ ਹੀ ਰਹਿੰਦਾ ਹੈ ਪਰਮੇਸ਼ਰ ਜੀ ਭੈ ਭੰਜਨ ਹਾਰ ਤੇ ਇਸ ਮੌਤ ਦੇ ਡਰ ਨੂੰ ਵੀ ਭੰਨ ਦੇਣ ਵਾਲੇ ਤੋੜ ਦੇਣ ਵਾਲੇ ਹਨ। ਫਿਰ ਪਰਮੇਸ਼ਰ ਜੀ ਦੀ ਐਸੀ ਵਡਿਆਈ ਹੈ ਆਪਣੇ ਉਤਪੰਨ ਕੀਤੇ ਹੋਏ ਪੈਦਾ ਕੀਤੇ ਹੋਏ ਸਾਰੇ ਜੀਵਾਂ ਦੀ ਸਾਰ ਸੰਭਾਲ ਪਰਮੇਸ਼ਰ ਜੀ ਆਪ ਹੀ ਕਰਦੇ ਨੇ। ਸੈਲ ਪੱਥਰ ਮਹਿ ਜੰਤੋ ਪਾਏ ਤਾਕਾ ਰਿਜਕ ਆਗਿਆ ਕਰ ਧਰਿਆ। ਇੱਕ ਮਿੱਟੀਆ ਮਹਿ ਮਿੱਟੀਆ ਖਾਏ ਮਿੱਟੀ ਦੇ ਕੀੜੇ ਪੈਦਾ ਕਰ ਦਿੱਤੇ ਉਹ ਬੈਠੇ ਮਿੱਟੀ ਖਾਈ ਜਾਂਦੇ ਨੇ। ਲੱਕੜ ਵਿੱਚ ਕੀੜੇ ਪੈਦਾ ਕੀਤੇ ਤੇ ਸਖਤ ਲੱਕੜ ਜਿਸ ਨੂੰ ਕੁਹਾੜਿਆਂ ਦੇ ਨਾਲ ਕੱਟਣਾ ਵੀ ਬੜਾ ਔਖਾ ਹੁੰਦਾ ਨਿੱਕੇ ਨਿੱਕੇ ਸੂਖਸ਼ਮ ਜਿਹੇ ਕੀੜੇ ਉਹਨਾਂ ਨੂੰ ਖਾ ਜਾਂਦੇ ਨੇ ਉਹ ਦਰਖਤ ਹੀ ਉਹਨਾਂ ਦੀ ਖੁਰਾਕ। ਸੁੱਕੀ ਲੱਕੜ ਜਿਹੜੀ ਆਰੀ ਦੇ ਨਾਲ ਚੀਰਨੀ ਵੀ ਹੱਥ ਦੇ ਨਾਲ ਔਖੀ ਹੁੰਦੀ ਏ ਨਿੱਕੇ ਨਿੱਕੇ ਕੀੜੇ ਉਸ ਮਜ਼ਬੂਤ ਲੱਕੜ ਨੂੰ ਖਾ ਜਾਂਦੇ ਨੇ। ਐਸੀ ਪਰਮੇਸ਼ਰ ਜੀ ਨੇ ਕਲਾ ਵਰਤਾਈ ਲੱਕੜ ਦੇ ਅੰਦਰ ਸਿਉਂਕ ਪੈਦਾ ਕਰਕੇ ਲੱਕੜ ਹੀ ਉਹਨਾਂ ਦੀ ਖੁਰਾਕ ਬਣਾ ਦਿੱਤੀ। ਜਿਹੜੇ ਪੱਥਰ ਦੇ ਅੰਦਰ ਪੈਦਾ ਕੀਤੇ ਪੱਥਰ ਦੇ ਅੰਦਰ ਹੀ ਉਹਨਾਂ ਨੂੰ ਖੁਰਾਕ ਦੇ ਦਿੱਤੀ। ਮਾਤਾ ਦੀ ਗਰਭ ਜੂਨੀ ਵਿੱਚ ਪਾਏ ਤੇ ਉੱਥੇ ਨਾੜੂਏ ਦਾ ਸੰਬੰਧ ਬਣਾ ਕਰਕੇ ਖੁਰਾਕ ਦੇ ਦਿੱਤੀ। 42 ਲੱਖ ਜੂਨੀਆਂ ਨੂੰ ਜਲ ਦੇ ਅੰਦਰ ਪੈਦਾ ਕੀਤਾ ਤੇ ਉੱਥੇ ਹੀ ਉਹਨਾਂ ਦੀ ਖੁਰਾਕ ਬਣਾ ਦਿੱਤੀ। ਇਸ ਪ੍ਰਕਾਰ ਦੇ ਨੇ ਪਰਮੇਸ਼ਰ ਜੀ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਐਸੀ ਬਖਸ਼ਿਸ਼ ਕਰਨ ਵਾਲੇ ਨੇ ਰੁੱਖ ਰੂਹਾਨ ਕੀ ਰੋਜੀ ਨਾ ਟਾਰੈ। ਕਿਸੇ ਮਨਮੁਖ ਅਕਿਰਤ ਘੰਟ ਦੇ ਉੱਪਰ ਵੀ ਗੁੱਸਾ ਕਰਕੇ ਉਸਦੀ ਰੋਜੀ ਨਹੀਂ ਟਾਲਦੇ। ਰਿਜ਼ਕ ਦਾਤਾ ਪਰਮੇਸ਼ਰ ਜੀ ਸਭਨਾਂ ਨੂੰ ਰਿਜ਼ਕ ਦੇਣਾ ਕਰਦੇ ਨੇ। ਆਪਣੇ ਆ ਜੀਆ ਕੀ ਕੀਤੀ ਸਾਰ ਆਪਣੇ ਪੈਦਾ ਕੀਤੇ ਹੋਏ ਸੂਖਮ ਸਥੂਲ ਜੜ ਚੇਤਨ ਸਾਰਿਆਂ ਜੀਵਾਂ ਤੇ ਵਸਤੂਆਂ ਦੀ ਪਰਮੇਸ਼ਰ ਜੀ ਨੇ ਆਪ ਹੀ ਸਾਰ ਸੰਭਾਲ ਕੀਤੀ ਹੈ। ਭਾਈ ਪਰਮੇਸ਼ਰ ਜੀ ਸਾਰੀਆਂ ਬਿਪਤਾ ਦੇ ਵਿੱਚੋਂ ਦੁੱਖਾਂ ਦੇ ਵਿੱਚੋਂ ਭੀੜਾਂ ਦੇ ਵਿੱਚੋਂ ਔਕੜਾਂ ਦੇ ਵਿੱਚੋਂ ਕਿਰਪਾ ਕਰਕੇ ਰੱਖ ਲੈਣ ਵਾਲੇ ਨੇ ਤੇ ਸਦਾ ਸਦਾ ਜੀਵਾਂ ਦੇ ਉੱਪਰ ਮਿਹਰਬਾਨੀ ਕਰਨ ਵਾਲੇ ਮਿਹਰਬਾਨ ਸਰੂਪ ਹਨ। ਸਤਿਗੁਰੂ ਜੀ ਬਚਨ ਕਰਦੇ ਨੇ ਪਿਆਰ ਵਿੱਚ ਆ ਕਰਕੇ ਪਿਆਰਿਓ ਗੁਰਸਿੱਖੋ ਐਸੇ ਪਰਮੇਸ਼ਰ ਜੀ ਤੋਂ ਮਨ ਬਾਣੀ ਸਰੀਰ ਕਰਕੇ ਸਦਾ ਸਦਾ ਵਾਰਨੇ ਬਲਿਹਾਰਨੇ ਕੁਰਬਾਨ ਜਾਣਾ ਕਰੀਏ।
1: ਕਾਲ ਗਵਾਇਆ ਕਰਤਾ ਆਪ
0: ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਦੁਨੀਆਂ ਦੇ ਅੰਦਰ ਸੱਚ ਦਾ ਕਾਲ ਪੈ ਗਿਆ ਸੀ ਨਾ ਤੇ 10 ਜਾਮੇ ਧਾਰਨ ਕਰਕੇ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਨੇ ਗੁਰੂ ਰੂਪ ਹੋ ਕਰਕੇ ਸੱਚ ਦਾ ਵਰਤਾਰਾ ਵਰਤਾਇਆ ਹੈ। ਇਸੇ ਪ੍ਰਕਾਰ ਕਾਲ ਪਿਆ ਹੋਵੇ ਦੁਰਭਿੱਖ ਦਾ ਸਮਾਂ ਹੋਵੇ ਵਰਖਾ ਹੋਣ ਦੇ ਨਾਲ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਤੇ ਜਿਹੜਾ ਕਾਲ ਦਾ ਸਮਾਂ ਦੁਰਭਿੱਖ ਦਾ ਹੁੰਦਾ ਹੈ ਉਹ ਵਾਹਿਗੁਰੂ ਜੀ ਆਪ ਟਾਲਦੇ ਹਨ।
1: ਸਦਾ ਮਨ ਤਿਸਨੋ ਜਾਪ
0: ਜਿਹੜੇ ਪਰਮੇਸ਼ਰ ਜੀ ਅੰਨ ਦੇ ਕਰਕੇ ਰਿਜ਼ਕ ਦੇ ਕਰਕੇ ਜਲ ਦੇ ਕਰਕੇ ਵਸਤੂਆਂ ਦੇ ਕਰਕੇ ਪ੍ਰਤੱਖ ਦੁਰਭਿੱਖ ਨੂੰ ਕਾਲ ਨੂੰ ਟਾਲਣ ਵਾਲੇ ਨੇ ਭਾਈ ਮਨ ਦੇ ਪਿਆਰ ਕਰਕੇ ਸਦਾ ਸਦਾ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਦੇ ਰਹੋ। ਇਸੇ ਪ੍ਰਕਾਰ
1: ਕਾਲ ਗਵਾਇਆ ਕਰਤਾ ਆਪ
0: ਭਾਈ ਜਿਹੜੇ ਕਾਲ ਕਲਪਨਾ ਦੇ ਦੁੱਖ ਨੇ ਕਲਯੁਗ ਦੇ ਇਸੇ ਪ੍ਰਕਾਰ ਤੱਤੀ ਕਿਰਿਆ ਦੇ ਦੁੱਖ ਨੇ ਕਲ ਤਾਤੀ ਠਾਂਡਾ ਹਰ ਨਾਉ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੀ ਬਹੁਲਤਾ ਇਹਨਾਂ ਕਲਯੁਗ ਦੇ ਸਮੇਂ ਵਿੱਚ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜਦੋਂ ਇਹਨਾਂ ਔਗੁਣਾਂ ਦੀ ਬਹੁਲਤਾ ਹੋ ਜਾਂਦੀ ਏ ਤੇ ਸ਼ੁੱਭ ਗੁਣਾਂ ਦਾ ਕਾਲ ਹੀ ਪੈ ਜਾਂਦਾ ਹੈ। ਪਰ ਸਤਿਗੁਰੂ ਜੀ ਗੁਰੂ ਰੂਪ ਹੋ ਕਰਕੇ ਜਦੋਂ ਅੰਮ੍ਰਿਤ ਵਰਖਾ ਨਾਮ ਜਲ ਦੀ ਕਰਦੇ ਉਪਦੇਸ਼ ਦੀ ਕਰਦੇ ਨੇ ਕਾਲ ਗਵਾਇਆ, ਫਿਰ ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੈਤਰੀ ਮੁੱਦਤਾ ਉਪੇਖਿਆ ਦੈਵੀ ਸੰਪਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਮਨ ਦੇ ਅੰਦਰ ਪੈਦਾ ਕਰਕੇ ਕਾਲ ਨੂੰ ਗਵਾ ਦਿੰਦੇ ਨੇ। ਇਸ ਪ੍ਰਕਾਰ ਕਰਤਾ ਪੁਰਖ ਜੀ ਗੁਰੂ ਰੂਪ ਹੋ ਕਰਕੇ ਸ਼ੁਭ ਗੁਣਾਂ ਦੀ ਹਰਿਆਵਲਤਾ ਕਰਦੇ ਨੇ, ਔੜ ਮਨਮੁਖਤਾਈ ਦੀ ਮਿਟਾ ਕੇ ਕਾਲ ਨੂੰ ਦੁਰਭਿੱਖ ਨੂੰ ਦੂਰ ਕਰਦੇ ਹਨ।
1: ਸਦਾ ਸਦਾ ਮਨ ਤਿਸ ਨੂੰ ਜਾਪ,
0: ਹੇ ਭਾਈ ਮਨ ਦੇ ਪਿਆਰ ਕਰਕੇ ਸਦਾ ਸਦਾ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਦੇ ਰਹੋ।
1: ਹਰ ਰਾਖੇ ਸਭ ਜੰਤ,
0: ਜਿਸ ਪਰਮੇਸ਼ਰ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਸਾਰੇ ਜੀਵ ਜੰਤੂਆਂ ਨੂੰ ਆਪ ਰੱਖ ਲਿਆ ਹੈ, ਪੱਥਰ ਦੇ ਅੰਦਰ ਨਾ ਹਵਾ ਜਾਵੇ, ਨਾ ਚੰਦ ਦੀਆਂ ਰਿਸ਼ਮਾਂ ਜਾਣ, ਨਾ ਧੁੱਪ ਦੀਆਂ ਸੂਰਜ ਦੀਆਂ ਕਿਰਨਾਂ ਜਾਣ, ਨਾ ਉੱਥੇ ਆਕਸੀਜਨ ਪੁੱਜੇ, ਪਰ ਪਰਮੇਸ਼ਰ ਜੀ ਪੱਥਰਾਂ ਦੇ ਅੰਦਰ ਵੀ ਜੀਵਾਂ ਨੂੰ ਰੱਖਦੇ ਨੇ ਨਾ। ਐਸੇ ਨੇ ਪਰਮੇਸ਼ਰ ਜੀ ਸਾਰਿਆਂ ਜੀਵਾਂ ਨੂੰ ਸਾਰਿਆਂ ਸਥਾਨਾਂ ਤੇ ਆਪ ਹੀ ਰੱਖ ਲੈਣਾ ਕਰਦੇ ਹਨ ਜੀ।
1: ਗੁਣ ਗਾਵੋ ਨਿਤ ਨਿਤ ਭਗਵੰਤ,
0: ਭਾਈ ਐਸੇ ਪਰਮੇਸ਼ਰ ਜੀ ਨੇ ਦਇਆ ਦ੍ਰਿਸ਼ਟੀ ਧਾਰਨ ਕਰਕੇ ਸਾਰੇ ਜੀਵ ਜੰਤੂਆਂ ਨੂੰ ਰੱਖਿਆ ਹੈ, ਐਸੇ ਪਰਮੇਸ਼ਰ ਜੀ ਦੇ ਨਿਤਾ ਪ੍ਰਤੀ ਸਦਾ ਸਦਾ ਭਗਵੰਤ, ਪਰਮੇਸ਼ਰ ਜੀ ਦੇ ਗੁਣਾਂ ਨੂੰ ਸਦਾ ਸਦਾ ਗਾਇਨ ਕਰਦੇ ਰਹੋ, ਰਸਨਾ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਦੁਆਰਾ ਰਾਗ ਵਿੱਚ ਪਾ ਕੇ ਕੀਰਤਨ ਦੁਆਰਾ ਤਿਸ ਦੇ ਗੁਣਾਂ ਨੂੰ ਸਦਾ ਗਾਉਂਦੇ ਰਹੋ, ਤਿਸ ਦੇ ਜਸ ਨੂੰ ਹਰ ਵੇਲੇ ਮੁੱਖ ਦੇ ਵਿੱਚੋਂ ਗਾਇਨ ਕਰਦੇ ਰਹੋ।
1: ਏਕੋ ਕਰਤਾ ਆਪੇ ਆਪ,
0: ਕੇਵਲ ਤਾਂ ਕੇਵਲ ਇੱਕੋ ਇੱਕ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੇ ਕਰਤਾ ਰੂਪ ਨੇ, ਇਹਨਾਂ ਪਹਾੜਾਂ ਨੂੰ, ਸਮੁੰਦਰਾਂ ਨੂੰ, ਖਾਈਆਂ ਨੂੰ, ਮਨੁੱਖਾਂ ਨੂੰ, ਇਸਤਰੀਆਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਕੀੜਿਆਂ ਨੂੰ, ਮਕੌੜਿਆਂ ਨੂੰ, ਬਰੇਤੀਆਂ ਨੂੰ, ਮੈਦਾਨੀ ਇਲਾਕਿਆਂ ਨੂੰ ਬਣਾਉਣ ਵਾਲਾ ਪਰਮੇਸ਼ਰ ਜੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। 84 ਲੱਖ ਜੂਨੀਆਂ ਨੂੰ, ਚਾਰੇ ਖਾਣੀਆਂ ਨੂੰ, ਸਾਰੇ ਨਿਖਿਤ ਜੀਵਾਂ ਨੂੰ, ਕਨਿਸ਼ਟ ਜੀਵਾਂ ਨੂੰ, ਉੱਤਮ ਜੀਵਾਂ ਨੂੰ, ਮੱਧਮ ਜੀਵਾਂ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ ਹੈ। ਇਸੇ ਪ੍ਰਕਾਰ ਦੇਵਾਂ ਨੂੰ, ਦਾਨਵਾਂ ਨੂੰ, ਮਾਨਵਾਂ ਨੂੰ, ਜਸ਼ਨ ਜਕਸ਼ਾਂ ਨੂੰ, ਕਿੰਨਰਾਂ ਨੂੰ, ਪਿਸਾਚਾਂ ਨੂੰ, ਗੰਧਰਵਾਂ ਨੂੰ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਬਣਾਉਣ ਵਾਲਾ ਪਰਮੇਸ਼ਰ ਜੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸਾਰਿਆਂ ਨੂੰ ਬਣਾਉਣ ਵਾਲੇ ਕਰਤਾ ਰੂਪ ਪਰਮੇਸ਼ਰ ਜੀ ਆਪ ਨੇ, ਏਕੋ ਕਰਤਾ ਆਪੇ ਆਪ, ਇੱਕੋ ਇੱਕ ਵਾਹਿਦ ਹਸਤੀ ਕਰਤਾ ਪੁਰਖ ਜੀ ਨੇ ਆਪੇ ਆਪ ਆਪਣੇ ਸਰੂਪ ਤੋਂ ਸਾਰੇ ਸੰਸਾਰ ਕਰੋੜਾਂ ਬ੍ਰਹਿਮੰਡਾਂ ਨੂੰ ਉਤਪੰਨ ਕੀਤਾ ਹੈ।
1: ਭਗਤ ਜਾਣਾ ਹੈ ਪ੍ਰਤਾਪ,
0: ਇਸ ਦੇ ਵਾਹਿਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਹਰੀ ਪਰਮੇਸ਼ਰ ਜੀ ਦੇ ਭਗਤ ਹੀ ਜਾਣਦੇ ਨੇ, ਕੋਈ ਦੂਜਾ ਨਹੀਂ ਜਾਣਦਾ ਹੈ ਜੀਓ।
1: ਪੈਜ ਰੱਖਦਾ ਆਇਆ,
0: ਫਿਰ ਪਰਮੇਸ਼ਰ ਜੀ ਐਸੇ ਨੇ ਆਪਣੇ ਨਾਮ ਦੀ ਪੈਜ ਸਦਾ ਸਦਾ ਰੱਖਦੇ ਆਏ ਨੇ। ਜਿਸ ਕਿਸੇ ਨੇ ਵੀ ਵਾਹਿਗੁਰੂ ਜੀ ਦੀ ਬੰਦਗੀ ਕੀਤੀ, ਨਾਮ ਜਪਿਆ, ਸਿਮਰਨ ਕੀਤਾ, ਭਜਨ ਕੀਤਾ, ਉਸ ਨੂੰ ਨਾਮ ਦਾ ਰਸੀਆ ਜਾਣ ਕੇ ਨਾਮ ਦੀ ਪੈਜ ਪਰਮੇਸ਼ਰ ਜੀ ਆਪ ਹੀ ਰੱਖਦੇ ਆਏ ਨੇ। ਇਸੇ ਪ੍ਰਕਾਰ
1: ਪੈਜ ਰੱਖਦਾ ਆਇਆ,
0: ਜਿਹੜਾ ਪਰਮੇਸ਼ਰ ਜੀ ਦੇ ਦਰ ਤੇ ਪੈ ਗਿਆ ਨਾ, ਨਾਮ ਧਾਰੀਕ ਵੀ ਪਰਮੇਸ਼ਰ ਜੀ ਦਾ ਸੇਵਕ ਬਣ ਗਿਆ। ਪਰਮੇਸ਼ਰ ਜੀ ਨੂੰ ਪੈਜ ਹੁੰਦੀ ਏ, ਪਰਮੇਸ਼ਰ ਜੀ ਨੂੰ ਲੱਜਾ ਹੁੰਦੀ ਏ ਜੇਕਰ ਇਸ ਦੀ ਪੈਜ ਨਾ ਸਵਾਰੀ ਤੇ ਨਾਮ ਨੂੰ ਦਾਗ ਲੱਗੇਗਾ। ਸਾਧ ਸੰਗਤ ਜੀ, ਭਗਤ ਧੰਨਾ ਜੀ ਚੌਕੜਾ ਮਾਰ ਕੇ ਬੈਠ ਗਏ ਨਾ ਪੱਥਰ ਦੇ ਅੱਗੇ, ਭਗਵਾਨ ਜੀ ਜੇਕਰ ਭੋਜਨ ਛਕੋਗੇ ਤਾਂ ਛਕਣਾ, ਨਹੀਂ ਤੇ ਛਕਦਾ ਫਿਰ ਮੈਂ ਵੀ ਨਹੀਂ। ਹਉ ਪੀ ਮੂੰਹ ਨਾ ਜੁਠਾਲਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਈ। ਹੇ ਭਗਵਾਨ ਜੀ, ਪਰਮੇਸ਼ਰ ਜੀ, ਮੇਰੇ ਰੱਬ ਜੀ, ਜਦੋਂ ਤੁਸੀਂ ਮੇਰੇ ਨਾਲ ਰੁੱਸ ਗਏ ਤੇ ਮੈਨੂੰ ਕਾਹਦਾ ਸੁੱਖ ਹੈ, ਤੇ ਜਦੋਂ ਤੱਕ ਤੁਸੀਂ ਰੋਸਾ ਛੱਡ ਨਹੀਂ ਨਾ ਦਿੰਦੇ, ਜਦੋਂ ਤੱਕ ਤੁਸੀਂ ਮੇਰੇ ਪਿਆਰ ਨੂੰ ਮਨ ਵਿੱਚ ਮੰਨ ਨਹੀਂ ਨਾ ਲੈਂਦੇ, ਜਦੋਂ ਤੱਕ ਮੇਰਾ ਇਹ ਭੇਟਾ ਕੀਤਾ ਭੋਜਨ ਛੱਕ ਨਹੀਂ ਨਾ ਲੈਂਦੇ, ਮਹਾਰਾਜ ਫਿਰ ਅੰਨ ਦਾ ਦਾਣਾ ਮੂੰਹ 'ਚ ਮੈਂ ਵੀ ਨਹੀਂ ਪਾਉਣਾ, ਉਦੋਂ ਤੱਕ ਮੂੰਹ ਮੈਂ ਵੀ ਨਹੀਂ ਜੂਠਾ ਕਰਨਾ। ਇੱਕ ਦਿਨ ਭੋਜਨ ਨਹੀਂ ਛਕਿਆ, ਦੂਜੇ ਦਿਨ ਫਿਰ ਪਦਾਰਥ ਤਿਆਰ ਕੀਤੇ, ਭੇਟਾ ਕਰਕੇ ਚੌਕੜਾ ਮਾਰ ਕੇ ਬੈਠ ਗਏ, ਭਗਵਾਨ ਜੀ ਛਕੋ, ਭਗਵਾਨ ਜੀ ਛਕੋ, ਭਗਵਾਨ ਜੀ ਪ੍ਰਗਟ ਨਹੀਂ ਹੁੰਦੇ। ਸਾਰਾ ਦਿਨ ਲੰਘ ਗਿਆ, ਭਗਤ ਜੀ ਨੇ ਵੀ ਨਹੀਂ ਛਕਿਆ। ਤੀਜਾ ਦਿਨ ਹੋਇਆ, ਫਿਰ ਮਿੱਸੇ ਪ੍ਰਸ਼ਾਦੇ, ਲੱਸੀ ਦਾ ਗਿਲਾਸ, ਮੱਖਣ ਦਾ ਪੇੜਾ ਰੱਖ ਕੇ ਮਿੱਸੇ ਪ੍ਰਸ਼ਾਦੇ ਦੇ ਉੱਤੇ ਫਿਰ ਭੇਟਾ ਕਰ ਦਿੱਤਾ, ਭਗਵਾਨ ਜੀ ਛਕੋ। ਹੁਣ ਨਾਮ ਦੀ ਲਾਜ ਹੈ ਭਗਵਾਨ ਜੀ ਨੂੰ, ਜੇ ਨਾਨਾ ਭੋਜਨ ਛਕਿਆ ਇਸ ਭਗਤ ਨੇ ਭੁੱਖਿਆ ਮਰ ਜਾਣਾ, ਤੇ ਜੇ ਭਗਤ ਨੂੰ ਕੁਛ ਹੋ ਗਿਆ ਤੇ ਨਾਮ ਨੂੰ ਲਾਜ ਲੱਗੇਗੀ। ਭਗਵਾਨ ਦਾ ਨਾਮ ਜਪਦਾ ਸੀ, ਭਗਵਾਨ ਨੇ ਦਰਸ਼ਨ ਨਹੀਂ ਦਿੱਤੇ, ਭਗਤ ਭੁੱਖਾ ਹੀ ਮਰ ਗਿਆ। ਪਰਮੇਸ਼ਰ ਜੀ ਨਾਮ ਦੀ ਲੱਜਾ ਰੱਖਦੇ ਨੇ। ਫਿਰ ਇਸ ਪ੍ਰਕਾਰ ਪ੍ਰਗਟ ਹੋ ਕਰਕੇ, ਪ੍ਰਤੱਖ ਹੋ ਕਰਕੇ ਭਗਤ ਜੀ ਦਾ ਪ੍ਰਸ਼ਾਦਾ ਛਕਿਆ ਨਾ, ਤਾਂ ਜਦੋਂ ਭਗਵਾਨ ਜੀ ਪ੍ਰਸ਼ਾਦਾ ਛਕ ਰਹੇ ਨੇ ਥੋੜਾ ਜਿਹਾ ਰਹਿ ਗਿਆ ਨਾ, ਬੇਨਤੀ ਕੀਤੀ ਮਹਾਰਾਜ ਆ ਸੀਤ ਪ੍ਰਸ਼ਾਦ ਮੈਨੂੰ ਵੀ ਦੇ ਦਿਓ, ਇੰਨੇ ਦਿਨਾਂ ਦਾ ਮੈਂ ਵੀ ਭੁੱਖਾ ਹੀ ਬੈਠਾ। ਤੇ ਜਿਸ ਵੇਲੇ ਪਰਮੇਸ਼ਰ ਜੀ ਨੇ ਸੀਤ ਪ੍ਰਸ਼ਾਦ ਦਿੱਤਾ ਨਾ, ਤੇ ਕੌਰ ਗ੍ਰਾਹੀ ਮੁੱਖ ਵਿੱਚ ਪਾਉਂਦਿਆਂ ਸਾਰ ਦਿਵ ਦ੍ਰਿਸ਼ਟ ਹੋ ਆਈ ਹੈ। ਐਸੀਆਂ ਬਖਸ਼ਿਸ਼ਾਂ ਕਰਦੇ ਨੇ, ਨਾਵੇ ਕੀ ਪੈਜ ਰੱਖਦਾ ਆਇਆ। ਪਰਮੇਸ਼ਰ ਜੀ ਆਪਣੇ ਨਾਮ ਦੀ ਪੈਜ ਸਦਾ ਸਦਾ ਰੱਖਦੇ ਆਏ ਹਨ।
1: ਨਾਨਕ ਬੋਲਾ ਤਿਸ ਕਾ ਬੋਲਾ,
0: ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਭਗਤ ਜਨ ਹਰ ਵੇਲੇ ਮੁਖ ਦੇ ਵਿੱਚੋਂ ਅੰਮ੍ਰਿਤ ਨਾਮ ਨੂੰ ਬੋਲਦੇ ਨੇ, ਤੇ ਫਿਰ ਇਸ ਪ੍ਰਕਾਰ ਬੇਨਤੀਆਂ ਕਰਦੇ ਨੇ, ਬੋਲੇ ਤਿਸ ਕਾ ਬੋਲਾਇਆ। ਮਹਾਰਾਜ ਅਸੀਂ ਤਿਸ ਆਪ ਜੀ ਦੇ ਹੀ ਬੁਲਾਏ ਬੋਲਦੇ ਹਾਂ, ਬੁਲਾਇਆ ਬੋਲੀ ਤੇਰਾ। ਜਿਵੇਂ ਜਿਵੇਂ ਆਪ ਜੀ ਬੁਲਾਉਂਦੇ ਹੋ ਤਿਵੇਂ ਤਿਵੇਂ ਬੋਲਦੇ ਹਾਂ। ਜੇ ਕੀਰਤਨ ਕਰਵਾਉਂਦੇ ਹੋ ਤੇ ਕੀਰਤਨ ਕਰਦੇ ਹਾਂ, ਹਰ ਜਸ ਕਰਵਾਉਂਦੇ ਹੋ ਤੇ ਹਰ ਜਸ ਕਰਦੇ ਹਾਂ, ਨਾਮ ਜਪਾਉਂਦੇ ਹੋ ਤੇ ਨਾਮ ਜਪ ਲੈਂਦੇ ਹਾਂ। ਮਹਾਰਾਜ ਜਿਵੇਂ ਜਿਵੇਂ ਆਪ ਜੀ ਬੁਲਾਉਂਦੇ ਹੋ ਤਿਵੇਂ ਤਿਵੇਂ ਬੋਲਦੇ ਹਾਂ। ਤੇ ਇਸ ਪਰਮੇਸ਼ਰ ਜੀ ਦੇ ਬੁਲਾਏ ਹੋਏ ਹੀ ਭਗਤ ਜਨ ਅੰਮ੍ਰਿਤ ਬਚਨਾਂ ਨੂੰ ਬੋਲਦੇ ਨੇ, ਤਾਂ ਹੀ ਭਾਈ ਉਹਨਾਂ ਦੀ ਬਾਣੀ ਬੜੀ ਪਵਿੱਤਰ ਹੁੰਦੀ ਹੈ। ਅੰਮ੍ਰਿਤ ਬਚਨ ਸਾਧਕੀ ਬਾਣੀ, ਤੇ ਮਿੱਠੇ ਬੋਲਾਂ ਨੂੰ ਬੋਲ ਕੇ ਵੀ ਕਦੇ ਮਾਣ ਨਹੀਂ ਕਰਦੇ, ਬਲਕਿ ਭਾਣੇ ਵਿੱਚ ਰਹਿੰਦੇ ਨੇ। ਮਹਾਰਾਜ ਮੇਰੇ ਵਿੱਚ ਕੀ ਬਲ ਹੈ ਆਪ ਜੀ ਦਾ ਜਸ ਕਰ ਸਕਾਂ, ਮੇਰੇ ਵਿੱਚ ਕੀ ਬਲ ਤਾਣ ਹੈ ਆਪ ਜੀ ਦੀ ਵਡਿਆਈ ਕਰ ਸਕਾਂ। ਜਿਵੇਂ ਜਿਵੇਂ ਆਪ ਜੀ ਬੁਲਾਉਂਦੇ ਹੋ, ਆਪ ਜੀ ਦੇ ਬੁਲਾਏ ਹੋਏ ਤੇਰੇ ਤੇਰੇ ਇਸੇ ਪ੍ਰਕਾਰ ਬੋਲਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਾਠ ਦੀਆਂ ਪੁਤਲੀਆਂ ਦਾ ਕੀ ਬਲ ਹੈ ਆਪੇ ਕੋਈ ਕਿਰਿਆ ਕਰਨ, ਉਹ ਤੇ ਕਾਠ ਦੀਆਂ ਪੁਤਲੀਆਂ ਨੂੰ ਨਚਾਉਣ ਵਾਲਾ ਜਿਵੇਂ ਜਿਵੇਂ ਨਚਾਉਂਦਾ ਤਿਵੇਂ ਤਿਵੇਂ ਨੱਚਦੀਆਂ ਨੇ। ਇਸੇ ਪ੍ਰਕਾਰ ਕਾਠ ਕੀ ਬੁਤਰੀ ਕਹਾ ਕਰੇ ਬਪੁਰੀ ਖਿਲਾਵਨ ਹਾਰੋ ਜਾਣਾ। ਮਹਾਰਾਜ ਅਸੀਂ ਤੇ ਕਾਠ ਦੀਆਂ ਜੜ ਪੁਤਲੀਆਂ, ਜਿਵੇਂ ਜਿਵੇਂ ਆਪ ਜੀ ਖੜਾਉਂਦੇ ਹੋ ਤਿਵੇਂ ਤਿਵੇਂ ਖੇਡਦੇ ਹਾਂ, ਜਿਵੇਂ ਜਿਵੇਂ ਬੁਲਾਉਂਦੇ ਹੋ ਤਿਵੇਂ ਤਿਵੇਂ ਬੋਲਦੇ ਹਾਂ। ਭਾਈ ਇਸ ਪ੍ਰਕਾਰ ਦਾ ਸੰਤ ਜਨਾਂ ਦਾ ਵਿਵਹਾਰ ਤੇ ਪਰਮੇਸ਼ਰ ਜੀ ਦੇ ਨਾਲ ਪਿਆਰ ਹੁੰਦਾ ਹੈ।
1: ਮਲਾਰ ਮਹੱਲਾ ਪੰਜਵਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਮਹਾਰਾਜ ਜੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਈਏ ਤੇ ਕੀ ਪ੍ਰਾਪਤ ਹੁੰਦਾ ਹੈ, ਮਹਾਰਾਜ ਮਿਲਦਾ ਕੀ ਹੈ, ਫਲ ਰੂਪ ਵਿੱਚ ਕੀ ਪਾਈਦਾ ਹੈ। ਤਾਂ ਸ਼ਹੀਦਾਂ ਦੇ ਸਿਰਤਾਜ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਸ਼ਰਣਾਈ ਸਗਲ ਨਿਧਾਨ।
0: ਭਾਈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਈਏ ਨਾ, ਤੇ ਸਾਰੀਆਂ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਹੈ। ਸਤਿਗੁਰੂ ਜੀ ਸਾਰੀਆਂ ਨੌ ਨਿਧੀਆਂ ਦਾ, ਸਾਰੀਆਂ ਰਿਧੀਆਂ ਦਾ ਤੇ 18 ਸਿੱਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਬਖਸ਼ ਦਿੰਦੇ ਹਨ। ਸਗਲ ਨਿਧਾਨ ਸਾਰੇ ਸੁੱਖਾਂ ਦੇ ਖਜ਼ਾਨੇ, ਇਸ ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਮਨ ਦਾ ਸੁੱਖ, ਇਸੇ ਪ੍ਰਕਾਰ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸੁੱਖ, ਸਾਰੇ ਸੁੱਖਾਂ ਦੇ ਖਜ਼ਾਨੇ ਪਰਮੇਸ਼ਰ ਜੀ ਦੇ ਪ੍ਰਾਪਤੀ ਤੱਕ ਦੇ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਹੀ ਮਿਲਦੇ ਹਨ।
1: ਸਾਚੀ ਦਰਗਹ ਪਾਈਐ ਮਾਨ।
0: ਭਾਈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਦੇ ਨਾਲ ਸੱਚੇ ਪਰਮੇਸ਼ਰ ਜੀ ਦੀ ਸੱਚੀ ਦਰਗਾਹ ਦੇ ਅੰਦਰ ਸੱਚਾ ਮਾਨ ਸਨਮਾਨ ਪਾਈਦਾ, ਧਰਮ ਰਾਜਾ ਵੀ ਉੱਠ ਕੇ ਖੜਾ ਹੋ ਜਾਂਦਾ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਇਸ ਪ੍ਰਕਾਰ ਸਤਿਗੁਰ ਸੇ ਤੀ ਰਤਿਆ ਦਰਗਹ ਪਾਈਐ ਠਾਓ, ਦਰਗਾਹ ਦੇ ਅੰਦਰ ਸਥਾਨ ਵੀ ਪਾਈਦਾ ਤੇ ਮਾਨ ਸਨਮਾਨ ਵੀ ਪਾਈਦਾ ਹੈ।
1: ਦੁੱਖ ਦਰਦ ਸਭ ਜਾਏ।
0: ਮਹਾਰਾਜ ਸਾਡੇ ਮਨ ਦੇ ਅੰਦਰ ਪੰਜ ਪ੍ਰਕਾਰ ਦੇ ਭਰਮ, ਸੱਤ ਪ੍ਰਕਾਰ ਦਾ ਡਰ, ਜਨਮ ਮਰਨ ਦਾ ਦੁੱਖ, ਅਵਿਦਿਆ ਅਗਿਆਨ ਦੀਆਂ ਪੀੜਾਂ, ਮਹਾਰਾਜ ਇਹਨਾਂ ਦਾ ਦੁੱਖ ਸਦਾ ਕਲੇਸ਼ ਬਣਿਆ ਰਹਿੰਦਾ, ਇਹ ਕਿਵੇਂ ਮਿਟੇ? ਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਨਾ ਗੁਰੂ ਸਿੱਖਿਆ ਦੁਆਰਾ ਅੰਮ੍ਰਿਤ ਨਾਮ ਨੂੰ ਜਪੀਏ। ਫਿਰ ਪੰਜ ਪ੍ਰਕਾਰ ਦੇ ਭਰਮ, ਸੱਤ ਪ੍ਰਕਾਰ ਦੇ ਡਰ, ਜਨਮ ਮਰਨ ਦੇ ਦੁੱਖ, ਅਵਿਦਿਆ ਅਗਿਆਨ ਦੀਆਂ ਸਾਰੀਆਂ ਦਰਦਾਂ ਜਿਹੜੀਆਂ ਪੀੜਾਂ ਨੇ ਸਭ ਜਾਏ, ਇਹ ਸਾਰੀਆਂ ਹੀ ਚਲੀਆਂ ਜਾਂਦੀਆਂ ਹਨ।
1: ਸਾਧ ਸੰਗ ਸਦ ਹਰ ਗੁਣ ਗਾਏ।
0: ਭਾਈ ਜਿਹੜੇ ਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਮਿਲ ਕਰਕੇ ਸਾਧ ਸੰਗਤ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਂਦੇ ਨੇ, ਇਹ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਫਿਰ ਨਹੀਂ ਮਨ ਦੇ ਅੰਦਰ ਕੋਈ ਭਰਮ ਰਹਿੰਦਾ। ਜਿਵੇਂ ਜਿਵੇਂ ਅੰਮ੍ਰਿਤਮਈ ਗੁਰਬਾਣੀ ਨੂੰ, ਗੁਰਬਾਣੀ ਦੇ ਵਿਖਿਆਨਾਂ ਨੂੰ ਪੜ੍ਹੀਏ ਤੇ ਸਰਵਣ ਕਰੀਏ ਨਾ, ਤੇਵੇਂ ਤੇਵੇਂ ਭਰਮ ਮਿਟਦੇ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਸਾਧ ਸੰਗ ਸਾਧ ਹਰ ਗੁਣ ਗਾਏ। ਜਿਹੜੇ ਸਦਾ ਸਰੂਪ ਪਰਮੇਸ਼ਰ ਜੀ ਦੇ ਗੁਣ ਸਾਧ ਸੰਗਤ ਦੇ ਨਾਲ ਮਿਲ ਕੇ ਗਾਉਂਦੇ ਨੇ, ਭਾਈ ਦੁੱਖ ਜਨ ਦਰਦ ਕਲੇਸ਼ ਭਰਮ ਉਹਨਾਂ ਦੇ ਸਾਰੇ ਮਿਟ ਜਾਂਦੇ ਹਨ।
1: ਮੇਰੇ ਗੁਰਪੁਰ ਆਸਾ ਲਾਹੇ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਮਨ ਨੂੰ ਸਿੱਖਿਆ ਦੇ ਰਹੀਏ ਇਹ ਮੇਰਿਆ ਮਨਾ ਤੂੰ ਵੀ ਸਤ ਸੰਗਤ ਦੇ ਨਾਲ ਮਿਲ ਕਰਕੇ ਪੂਰਿਆਂ ਸਤਿਗੁਰਾਂ ਦੀ ਸਿਫਤ ਸਲਾਹ ਸਦਾ ਸਦਾ ਕਰਦਾ ਰਹੂ
1: ਨਾਮ ਨਿਧਾਨ ਜਪਹੋ ਦਿਨ ਰਾਤੀ
0: ਜਿਹੜਾ ਨਾਮ ਦਾ ਨਿਧਾਨ ਸਾਰਿਆਂ ਸ਼ੁਭ ਗੁਣਾਂ ਦਾ ਖਜ਼ਾਨਾ ਸੁਖਾਂ ਦਾ ਖਜ਼ਾਨਾ ਅੰਮ੍ਰਿਤ ਨਾਮ ਪੂਰਿਆਂ ਸਤਿਗੁਰਾਂ ਦੇ ਪਾਸੋਂ ਮਿਲਦਾ ਨਾ ਉਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਜਪਹੋ ਦਿਨ ਰਾਤੀ ਰਾਤ ਦਿਨ ਭਾਈ ਸਦਾ ਜਪਦੇ ਰਹੋ
1: ਮਨ ਚਿੰਦੇ ਫਲ ਪਾਏ
0: ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਜਪਿਆ ਨਾ ਉਹਨਾਂ ਨੇ ਮਨ ਇੱਛਤ ਸਾਰੇ ਫਲ ਪ੍ਰਾਪਤ ਕਰ ਲਏ ਨੇ ਕਿਸੇ ਨੇ ਚਾਹਿਆ ਦੁਨੀਆਂ ਦੇ ਅੰਦਰ ਮੇਰਾ ਤੇਜ ਪ੍ਰਤਾਪ ਹੋਵੇ ਤੇ ਸਾਧ ਸੰਗਤ ਜੀ ਤੇਜ ਪ੍ਰਤਾਪ ਹੋਇਆ ਜਿਨ੍ਹਾਂ ਤੋਂ ਇਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਸਾਧ ਸੰਗਤ ਜੀ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੇਲ੍ਹ ਦੇ ਅੰਦਰ ਸਜ਼ਾ ਜ਼ਾਬਤਾ ਜਿਨ੍ਹਾਂ ਨੇ ਸਜ਼ਾ ਨੂੰ ਇਨਾਮ ਕਰਕੇ ਮੰਨਿਆ ਪੰਜਾਬ ਦੇ ਅੰਦਰ ਹੁੰਦੇ ਝੂਠੇ ਮੁਕਾਬਲਿਆਂ ਨੂੰ ਰੋਕਣ ਵਾਸਤੇ 2.5 ਲੱਖ ਨੌਜਵਾਨਾਂ ਦੇ ਕਾਤਲ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮੌਤ ਦੀ ਗੱਡੀ ਚਾੜ ਕੇ ਨਰਕਾਂ ਦੇ ਰਸਤੇ ਤੋਰਿਆ ਨਾ ਗ੍ਰਿਫਤਾਰੀ ਹੋਈ ਕੇਸ ਲੜਨ ਵਾਸਤੇ ਆਖਿਆ ਤੇ ਕੇਸ ਹੀ ਨਹੀਂ ਲੜਿਆ ਕਹਿਣ ਲੱਗੇ ਐਸੇ ਸਰਕਾਰ ਤੋਂ ਇਨਸਾਫ ਦੀ ਅਸੀਂ ਆਸ ਹੀ ਨਹੀਂ ਰੱਖਦੇ ਤੇ ਜਿਸ ਤੋਂ ਇਨਸਾਫ ਦੀ ਆਸ ਨਹੀਂ ਉਸ ਸਰਕਾਰ ਦੇ ਪਾਸੋਂ ਇਨਸਾਫ ਮੰਗਣ ਵਾਸਤੇ ਕੇਸ ਕਿਉਂ ਲੜਨਾ ਤੁਸੀਂ ਸਾਨੂੰ ਸਜ਼ਾ ਦਿਓ ਜਿਹੜੀ ਦੇਣੀ ਸਾਨੂੰ ਪ੍ਰਵਾਨ ਤੇ ਸਾਧ ਸੰਗਤ ਜੀ ਜੇਲ੍ਹ ਦੇ ਅੰਦਰ ਨਾ ਉਹਨਾਂ ਨੇ ਬੜਾ ਸਿਮਰਨ ਭਜਨ ਕੀਤਾ ਤੇ ਉਹਨਾਂ ਦੇ ਸੰਗੀ ਸਾਥੀਆਂ ਦੇ ਦੁਆਰਾ ਬਚਨ ਸੁਣੇ ਜਾਂਦੇ ਨੇ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਏਡਾ ਵੱਡਾ ਕੰਮ ਕੀਤਾ ਹੈ ਮੁੱਖ ਮੰਤਰੀ ਨੂੰ ਮਾਰਿਆ ਹੈ ਝੂਠੇ ਮੁਕਾਬਲੇ ਰੋਕੇ ਨੇ ਦੁਨੀਆਂ ਦੇ ਅੰਦਰ ਨਾਮ ਹੋਣਾ ਚਾਹੀਦਾ ਜਦੋਂ ਸਿਮਰਨ ਭਜਨ ਕੀਤਾ ਨਾ ਤੇ ਸਾਧ ਸੰਗਤ ਜੀ ਜਦੋਂ ਹਾਈ ਕੋਰਟ ਨੇ ਫਾਂਸੀ ਦਾ ਦਿਨ ਨੀਯਤ ਕਰਕੇ ਫਾਂਸੀ ਸੁਣਾਉਣੀ ਸੀ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੇ ਐਲਾਨ ਕੀਤਾ ਨਾ ਕਿ ਤਿੰਨਾਂ ਦੀ ਫਾਂਸੀ ਵਾਲੇ ਦਿਨ ਹਰ ਸਿੱਖ ਆਪਣੇ ਘਰ ਦੇ ਉੱਪਰ ਕੇਸਰੀ ਝੰਡਾ ਲਹਿਰਾਵੇ ਤੇ ਸਾਧ ਸੰਗਤ ਜੀ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਕੁੱਲ ਵਿਸ਼ਵ ਭਰ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਸਾਰੇ ਸਿੱਖਾਂ ਨੇ ਆਪਣੇ ਆਪਣੇ ਘਰਾਂ ਦੇ ਉੱਪਰ ਪਹਿਲਾਂ ਹੀ ਕੋਈ ਕੇਸਰੀ ਝੰਡੇ ਝੁਲਾ ਦਿੱਤੇ ਸਨ ਇਸ ਪ੍ਰਕਾਰ ਕਲਾਵਰਤੀ ਐਸਾ ਕੋਈ ਦੁਨੀਆਂ ਦਾ ਘਰ ਨਾ ਬਚਿਆ ਕੋਈ ਸਿੱਖ ਨਾ ਬਚਿਆ ਕੋਈ ਬੱਚੇ ਤੋਂ ਬਜ਼ੁਰਗ ਤੱਕ ਨਾ ਬਚਿਆ ਜਿਸ ਤੱਕ ਭਾਈ ਬਲਵੰਤ ਸਿੰਘ ਜੀ ਦਾ ਨਾਮ ਨਾ ਪੁੱਜਾ ਹੋਵੇ ਅੱਜ ਵੀ ਸਿੱਖ ਕੌਮ ਦੇ ਅੰਦਰ ਉਹ ਸਤਿਕਾਰਤ ਹਸਤੀ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਕਿਰਪਾ ਹੁੰਦੀ ਹੈ ਜਿਨ੍ਹਾਂ ਤੋਂ ਇਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਜੇ ਇੱਛਾ ਹੋਈ ਨਾਮ ਬਣੇ ਤੇ ਨਾਮ ਬਣ ਜਾਂਦਾ ਜੇ ਇੱਛਾ ਹੋਵੇ ਗਿਆਨ ਹੋਵੇ ਤੇ ਗਿਆਨ ਪ੍ਰਾਪਤ ਹੋ ਜਾਂਦਾ ਜੇ ਇੱਛਾ ਹੋਵੇ ਘਰ ਦੇ ਅੰਦਰ ਧਨ ਦੀ ਪ੍ਰਾਪਤੀ ਹੋਵੇ ਗਰੀਬੀ ਚੱਕੀ ਜਾਵੇ ਤਾਂ ਗਰੀਬੀ ਚੱਕੀ ਜਾਂਦੀ ਏ ਜੇ ਇੱਛਾ ਹੋਵੇ ਧੀਆਂ ਸਪੁੱਤਰ ਆਗਿਆਕਾਰੀ ਹੋਣ ਤੇ ਸੰਤਾਨ ਆਗਿਆਕਾਰੀ ਹੋ ਜਾਂਦੀ ਹੈ ਨਹੀਂ ਤੇ ਸਾਧ ਸੰਗਤ ਜੀ ਆਗਿਆ ਤੋਂ ਬਾਹਰੀ ਤੇ ਦੁਨੀਆਂ ਤੁਰੀ ਫਿਰਦੀ ਏ ਜੇ ਇੱਛਾ ਹੋਵੇ ਬਣ ਜਾਵੇ ਅਰਦਾਸ ਹੋਵੇ ਮਹਾਰਾਜ ਕਿਰਪਾਲਤਾ ਕਰਕੇ ਸੰਤਾਨ ਨੂੰ ਵੀ ਲੜ ਲਾ ਲਵੋ ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਚਰਣਾ ਵਿਖੇ ਚੜ੍ਹਦੀ ਕਲਾ ਦੇ ਨਾਲ ਸਾਰਾ ਜੀਵਨ ਬਤੀਤ ਕੀਤਾ ਨਾ ਤਾਂ ਜਦੋਂ ਸਰੀਰ ਛੱਡਣ ਦਾ ਸਮਾਂ ਆਉਣਾ ਤੇ ਸਾਧ ਸੰਗਤ ਜੀ ਆਪ ਜੀ ਨੇ ਤੇ ਇਸ ਵੇਲੇ ਲਖਨਊ ਦੇ ਵਿੱਚ ਵੱਸਦੇ ਹੋਏ ਸੁੰਦਰ ਸ਼ਾਹ ਦੇ ਨਾਲ ਬਚਨ ਕੀਤਾ ਸੀ ਕਿ ਤੇਰੇ ਤੇ ਮੇਰੇ ਸਰੀਰ ਦਾ ਅੰਤਮ ਸਮਾਂ ਇੱਕੋ ਵੇਲੇ ਹੀ ਹੈ ਤੇ ਸੰਤ ਸੁੰਦਰ ਸ਼ਾਹ ਨੇ ਬੇਨਤੀ ਕੀਤੀ ਸੀ ਬਾਬਾ ਜੀ ਫਿਰ ਕਿਰਪਾ ਕਰਿਓ ਮੈਨੂੰ ਦੀਦਾਰ ਹੋਣ ਤੇ ਜਦੋਂ ਤੁਸੀਂ ਸੱਚਖੰਡ ਜਾਣਾ ਮੈਨੂੰ ਵੀ ਨਾਲ ਹੀ ਲੈ ਜਾਇਓ ਬਾਬਾ ਜੀ ਨੇ ਵਾਅਦਾ ਕੀਤਾ ਸੀ ਸੁੰਦਰ ਸ਼ਾਹ ਤੈਨੂੰ ਨਾਲ ਲੈ ਕੇ ਸੱਚਖੰਡ ਜਾਵਾਂਗੇ ਸ੍ਰੀ ਕੀਰਤਪੁਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਣਾਂ ਵਿਖੇ ਆਪਣੇ ਸਪੁੱਤਰ ਲਾਲ ਚੰਦ ਦੀ ਬਾਂਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾਈਏ ਤੇ ਇੱਛਾ ਕੀਤੀ ਸੱਚੇ ਪਾਤਸ਼ਾਹ ਜਿਵੇਂ ਮੇਰੀ ਆਪ ਜੀ ਨੇ ਬਾਂਹ ਫੜ ਕੇ ਰੱਖੀ ਏ ਨਾ ਮੇਰੇ ਪੁੱਤਰ ਦੀ ਵੀ ਬਾਂਹ ਫੜ ਕੇ ਰੱਖਿਓ ਸਦਾ ਸਿੱਖੀ ਬਖਸ਼ਿਓ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਬਾਬਾ ਬਿਧੀ ਚੰਦ ਸਾਹਿਬ ਜੀ ਜਿਵੇਂ ਤੁਹਾਡੀ ਬਾਂਹ ਫੜੀ ਤੇ ਤੁਹਾਨੂੰ ਸਿੱਖੀ ਬਖਸ਼ੀ ਤੁਹਾਡੇ ਸਪੁੱਤਰ ਦੀ ਬਾਂਹ ਫੜ ਕੇ ਸਿੱਖੀ ਬਖਸ਼ਦੇ ਹਾਂ ਇਕੱਲੇ ਸਪੁੱਤਰ ਨੂੰ ਹੀ ਨਹੀਂ ਪੀੜ੍ਹੀਆਂ ਤੱਕ ਸਿੱਖੀ ਬਖਸ਼ਦੇ ਹਾਂ ਤੁਹਾਡੀਆਂ ਕੁਲਾਂ ਦੇ ਅੰਦਰ ਸਿੱਖੀ ਬਣੀ ਰਹੇਗੀ ਸਾਧ ਸੰਗਤ ਜੀ ਜਿਨ੍ਹਾਂ ਨੇ ਸਿੱਖੀ ਦੀ ਭਾਵਨਾ ਕਰ ਲਈ ਉਹਨਾਂ ਨੂੰ ਪੀੜ੍ਹੀਆਂ ਤੱਕ ਸਿੱਖੀ ਮਿਲ ਗਈ ਅੱਜ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਸਨਮਾਨਯੋਗ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਚੜ੍ਹਦੀ ਕਲਾ ਦੇ ਨਾਲ ਪੰਥ ਤੇ ਕੌਮ ਦੀ ਸੇਵਾ ਕਰ ਰਹੇ ਨੇ ਗੁਰਸਿੱਖੀ ਦੇ ਅੰਦਰ ਪ੍ਰਪੱਕ ਨੇ ਜਿਹੜੀ ਜਿਹੜੀ ਵੀ ਕੋਈ ਭਾਵਨਾ ਕਰ ਲੈਂਦਾ ਨਾ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਦਿੰਦੇ ਨੇ ਵਾਹਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਐਸੇ ਅੰਮ੍ਰਿਤ ਨਾਮ ਦੇ ਖਜ਼ਾਨੇ ਨੂੰ ਜਪਹੋ ਦਿਨ ਰਾਤੀ ਰਾਤ ਦਿਨ ਜਪਦੇ ਰਹੋ ਮਨ ਚਿੰਦੇ ਫਲ ਪਾਏ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਮਨ ਇੱਛਤ ਫਲ ਪਾਏ ਨੇ ਜਿਹੜੇ ਜਿਹੜੇ ਜਪ ਰਹੇ ਨੇ ਮਨ ਇੱਛਤ ਫਲ ਪਾ ਰਹੇ ਨੇ ਤੇ ਜਿਹੜੇ ਜਿਹੜੇ ਜਪਣਗੇ ਮਨ ਇਸ਼ਤ ਫਲ ਸਦਾ ਪਾਉਂਦੇ ਰਹਿਣਗੇ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਸਤਿਗੁਰ ਜੀ ਵਡ ਅਵਰ ਨਾ ਕੋ।
0: ਮਹਾਰਾਜ ਸਤਿਗੁਰੂ ਜੀ ਦੀ ਵਡਿਆਈ ਕਿੰਨੀ ਕੁ ਹੈ ਤੇ ਹਜ਼ੂਰ ਫਰਮਾਉਂਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 125 ਲੱਖ ਪੈਗੰਬਰ, 7 ਰਿਸ਼ੀ, 9 ਮੁਨੀ, 64 ਯੋਗਣੀਆਂ, 52 ਬੀਰ, ਇਸੇ ਪ੍ਰਕਾਰ ਭਾਈ ਤ੍ਰਿਦੇਵ, ਇਹਨਾਂ ਸਾਰਿਆਂ ਤੇ ਸਮੁੱਚੀ ਕਰੋੜਾਂ ਬ੍ਰਹਿਮੰਡਾਂ ਦੀ ਸ੍ਰਿਸ਼ਟੀ ਦੇ ਵਿੱਚੋਂ ਕੋਈ ਵੀ ਗੁਰੂ ਕੇ ਬਰਾਬਰ ਨਹੀਂ। ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕੋਈ ਵੀ ਦੇਵਤਾ ਸਤਿਗੁਰੂ ਜੀ ਵਰਗਾ ਨਹੀਂ ਜੀ। ਸਤਿਗੁਰੂ ਜੀ ਵਰਗਾ ਕਿਉਂ ਨਹੀਂ? ਕਿਉਂਕਿ ਸਤਿਗੁਰੂ ਜੀ ਆਪ ਪਰਮੇਸ਼ਰ ਨੇ ਤੇ ਜਿੰਨੀਆਂ ਦੇਵੀਆਂ ਤੇ ਦੇਵਤੇ ਨੇ ਇਹ ਪਰਮੇਸ਼ਰ ਦੀ ਕਿਰਤ ਹੈ, ਇਹ ਪਰਮੇਸ਼ਰ ਜੀ ਦੇ ਬਣਾਏ ਹੋਏ ਨੇ। ਸਤਿਗੁਰ ਜੇਵਡ ਅਵਰ ਨਾ ਕੋਈ। ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਰਗਾ ਹੋਰ ਦਾਤਾ ਕੋਈ ਨਹੀਂ ਹੈ।
1: ਪਰਮੇਸ਼ਰ ਸੋ
0: ਮਹਾਰਾਜ, ਦੇਵੀਆਂ ਦੇਵਤੇ ਪੈਗੰਬਰ ਰੈਬਰ ਵੀ ਤੇ ਕਹੇ ਜਾਂਦੇ ਨੇ ਨਾ, ਹਜ਼ੂਰ ਫਰਮਾਉਂਦੇ ਨੇ ਭਾਈ ਉਹ ਕਰਤੇ ਦੀ ਕਿਰਤ ਨੇ ਤੇ ਜਿਹੜੇ ਗੁਰੂ ਜੀ ਨੇ ਨਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ। ਪਰਮੇਸ਼ਰ ਜੀ ਆਪ ਹੀ ਪਾਰ ਬ੍ਰਹਮ ਪਰਮੇਸ਼ਰ ਜੀ ਤੋਂ ਗੁਰ ਪਰਮੇਸ਼ਰ ਹੋ ਕਰਕੇ ਧਰਤੀ ਦੇ ਉੱਪਰ ਆਏ ਹਨ ਜੀਵਾਂ ਦੀ ਕਲਿਆਣ ਵਾਸਤੇ।
1: ਜਨਮ ਮਰਨ ਦੁੱਖ ਤੇ ਰਾਖਾ।
0: ਇਸ ਕਰਕੇ ਜਿਹੜੇ ਸਤਿਗੁਰੂ ਜੀ ਨੇ ਨਾ, ਪਰਮੇਸ਼ਰ ਰੂਪ ਹੋਣੇ ਕਰਕੇ ਜਨਮ ਮਰਨ ਦੇ ਦੁੱਖਾਂ ਤੋਂ ਰੱਖ ਲੈਂਦੇ ਨੇ। ਸਤਿਗੁਰੂ ਜੀ ਆਪ ਮੁਕਤ ਨੇ ਤੇ ਜੀਵਾਂ ਦੇ ਤਾਂ ਹੀ ਮੁਕਤ ਕਰਦੇ ਨੇ। ਦੇਵੀਆਂ ਤੇ ਦੇਵਤੇ ਰਿਧੀਆਂ ਸਿੱਧੀਆਂ ਸ਼ਕਤੀਆਂ ਤੇ ਹੈਨ, ਪਰ ਮੁਕਤੀ ਦੀ ਦਾਤ ਤੇ ਇਹਨਾਂ ਨੂੰ ਆਪ ਨੂੰ ਵੀ ਪ੍ਰਾਪਤ ਨਹੀਂ, ਇਸ ਕਰਕੇ ਮੁਕਤ ਨਹੀਂ ਕਰ ਸਕਦੇ। ਐਸੇ ਗੁਰ ਕਉ ਬਾਲੇ ਬਾਲੇ ਜਾਈਐ, ਆਪ ਮੁਕਤ ਮੋਹੇ ਤਾਰੈ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਸੋ ਭਵਾਨੀ ਵੀ ਰਾਜੇ ਪੀਪੇ ਨੂੰ ਮੁਕਤੀ ਨਹੀਂ ਸੀ ਦੇ ਸਕੀ। ਇਸ ਪ੍ਰਕਾਰ ਬਚਨ ਕਰਦੇ ਨੇ ਭਾਈ, ਕੋਈ ਦੇਵੀ ਦੇਵਤਾ ਮੁਕਤੀ ਨਹੀਂ ਦੇ ਸਕਦਾ, ਪਰ ਸਤਿਗੁਰੂ ਜੀ ਜਨਮ ਮਰਨ ਦੇ ਦੁੱਖਾਂ ਤੋਂ ਰੱਖ ਲੈਂਦੇ ਨੇ। ਕੇਵਲ ਮੋਖ ਦੇ ਕਰਕੇ ਪਰਮੇਸ਼ਰ ਜੀ ਦੇ ਅੰਦਰ ਭੇਦਤਾ ਬਖਸ਼ ਦਿੰਦੇ ਹਨ।
1: ਮਾਇਆ ਬਿਖ ਫਿਰ ਬਹੁੜ ਨਾ ਚਾਖਾ।
0: ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਜਨਮ ਮਰਨ ਦੇ ਦੁੱਖਾਂ ਤੋਂ ਰੱਖ ਲੈਂਦੇ ਨੇ ਨਾ, ਉਹ ਮਾਇਆ ਦੇ ਮੋਹ ਵਿੱਚ ਫਸ ਕਰਕੇ ਵਿਸ਼ਿਆ ਰੂਪੀ ਜ਼ਹਿਰ ਨੂੰ ਬਹੁੜੋ ਨਹੀਂ ਚੱਖਦਾ, ਅਰਥਾਤ ਵਿਸ਼ਿਆਂ ਵਿੱਚ ਗਲਤਾਨ ਨਹੀਂ ਹੁੰਦਾ ਹੈ ਜੀਓ।
1: ਗੁਰਕੀ ਮਹਿਮਾ ਕਥਨ ਨਾ ਜਾ।
0: ਮਹਾਰਾਜ, ਸਤਿਗੁਰਾਂ ਦੀ ਮਹਿਮਾ ਕਿੰਨੀ ਕੁ ਹੈ? ਹਜ਼ੂਰ ਫਰਮਾਉਂਦੇ ਨੇ ਭਾਈ, ਸਮਗਰ ਮਹਿਮਾ ਪੂਰੀ ਵਡਿਆਈ ਸਤਿਗੁਰੂ ਜੀ ਦੀ ਕਥਨ ਕੀਤੀ ਹੀ ਨਹੀਂ ਜਾ ਸਕਦੀ ਹੈ।
1: ਪਰਮੇਸ਼ਰ ਸਾਚਾ ਨਾਮ।
0: ਭਾਈ, ਜਿਹੜੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ, ਪਰਮੇਸ਼ਰ ਰੂਪ ਨੇ, ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ ਤੇ ਪਰਮੇਸ਼ਰ ਜੀ ਦਾ ਨਾਮ ਸੱਚਾ ਹੈ। ਇਵੇਂ ਸਤਿਗੁਰੂ ਜੀ ਸੱਚੇ ਨਾਮ ਵਾਲੇ ਨੇ। ਸਤਿਗੁਰੂ ਜੀ ਦਾ ਨਾਮ ਸਦਾ ਸੱਚਾ ਹੈ, ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਸਦਾ ਸੱਚਾ ਹੈ, ਸੱਚਾ ਹੈ ਨਾਏ। ਤੇ ਸਤਿਗੁਰੂ ਜੀ ਪਰਮੇਸ਼ਰ ਰੂਪ ਹੋ ਕਰਕੇ ਵੀ ਕਿਧਰੇ ਆਪਣਾ ਨਾਮ ਨਹੀਂ ਜਪਾਉਂਦੇ, ਇਹ ਸਾਰੀਆਂ ਦੇਵੀਆਂ ਦੇਵਤਿਆਂ ਦੇ ਨਾਲੋਂ ਸਤਿਗੁਰੂ ਜੀ ਦੀ ਵਿਲੱਖਣਤਾ ਹੈ। ਭਾਈ, ਜਿਹੜੇ ਵੇਖੋ ਸ਼ਿਵ ਜੀ ਦੇ ਭਗਤ ਨੇ ਨਾ, ਸ਼ਿਵ ਜੀ ਨੇ ਆਪਣਾ ਨਾਮ ਜਪਾਇਆ, ਓਮ ਨਮਹ ਸ਼ਿਵਾਏ ਜਪਾਇਆ। ਜਿਹੜੇ ਵਿਸ਼ਨੂੰ ਜੀ ਦੇ ਭਗਤ ਨੇ ਨਾ, ਵਿਸ਼ਨੂੰ ਜੀ ਨੇ ਆਪਣਾ ਨਾਮ ਜਪਾਇਆ, ਓਮ ਵਾਸੁਦੇਵਾਏ ਨਮਹ ਆਪਣਾ ਨਾਮ ਜਪਾਇਆ। ਜਿਹੜੇ ਬ੍ਰਹਮਾ ਦੇ ਭਗਤ ਹੋਏ, ਓਮ ਬ੍ਰਹਮ ਦੇਵਾਏ ਨਮਹ, ਉਹਨਾਂ ਨੇ ਬ੍ਰਹਮੇ ਦੇ ਨਾਮ ਨੂੰ ਜਪਿਆ। ਉਹ ਕਰਤੇ ਦੀ ਕਿਰਤ ਹੋ ਕੇ ਵੀ ਆਪਣੇ ਆਪ ਨੂੰ ਰੱਬ ਸਦਵਾਈ ਜਾਂਦੇ ਨੇ ਤੇ ਆਪਣਾ ਨਾਮ ਜਪਾਈ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਨੇ ਨਾ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਿੱਤਰ ਨਾਟਕ ਦੇ ਅੰਦਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਫੁਰਮਾਨ ਕਰਨਾ ਕਰਦੇ ਨੇ। ਮਹਾਦੇਵ ਅਚੁੱਤ ਕਹਿ ਵਾਯੋ, ਬਿਸਨ ਆਪ ਹੀ ਕੋ ਠਹਿਰਾਯੋ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਨਾ। ਪਰਮੇਸ਼ਰ ਜੀ ਨੂੰ ਪਰਮੇਸ਼ਰ ਕਰਕੇ ਕਿਸੇ ਨੇ ਜਾਣਿਆ ਹੀ ਨਹੀਂ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਪਰਮੇਸ਼ਰ ਜੀ ਦੇ ਕੋਲੋਂ ਕਿਸੇ ਨੇ ਥੋੜੀ ਥੋੜੀ ਸ਼ਕਤੀ ਨੂੰ ਵੀ ਪ੍ਰਾਪਤ ਕਰ ਲਿਆ ਨਾ, ਉਸ ਨੇ ਆਪਣਾ ਆਪਣਾ ਮਾਰਗ ਹੀ ਤੋਰ ਲਿਆ ਤੇ ਖੁਦ ਨੂੰ ਰੱਬ ਸਦਵਾ ਲਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰ ਪਰਮੇਸ਼ਰ, ਪ੍ਰਤੱਖ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਹੋ ਕਰਕੇ ਵੀ ਆਪਣਾ ਨਾਮ ਨਹੀਂ ਜਪਾਉਂਦੇ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਤੇ ਨਹੀਂ ਕਿਹਾ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਜਪੋ। ਜਿੱਥੇ ਵੀ ਜਪਾਇਆ ਵਾਹਿਗੁਰੂ ਜਪਾਇਆ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਾਚਾ ਨਾਏ, ਇਹ ਸਤਿਗੁਰੂ ਜੀ ਦੀ ਬਹੁਲਤਾ ਹੈ, ਪਰਮੇਸ਼ਰ ਜੀ ਦੇ ਸੱਚੇ ਨਾਮ ਦੇ ਜਪ ਦੇ ਵਿੱਚ ਸਿਮਰਨ ਦੇ ਵਿੱਚ ਜੀਵਾਂ ਨੂੰ ਲਗਾਇਆ ਹੈ ਜੀਓ।
1: ਸੱਚ ਸੰਜਮ ਕਰਨੀ ਸਭ ਸਾਚੀ।
0: ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਨੂੰ ਅਧਿਕਾਰ ਹੈ ਆਪਣਾ ਨਾਮ ਜਪਾਉਣ ਦਾ, ਜਪਾ ਸਕਦੇ ਸੀ, ਫਿਰ ਲੋਕਾਂ ਦੇ ਮਨ ਵਿੱਚ ਭਰਮ ਰਹਿਣਾ ਸੀ, ਫਰਕ ਕੀ ਹੋਇਆ? ਦੇਵੀਆਂ ਆਈਆਂ ਆਪਣਾ ਨਾਮ ਜਪਾ ਗਈਆਂ, ਦੇਵਤੇ ਆਏ ਆਪਣਾ ਨਾਮ ਜਪਾ ਗਏ, ਤੇ ਸਤਿਗੁਰੂ ਜੀ ਨੇ ਵੀ ਆਪਣਾ ਹੀ ਨਾਮ ਜਪਾਇਆ, ਫਿਰ ਫਰਕ ਨਹੀਂ ਸੀ ਪਤਾ ਲੱਗਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਵੱਡੇ ਆਚਰਣ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ ਹੈ। ਪਰਮੇਸ਼ਰ ਦੇ ਸਰਗੁਣ ਸਰੂਪ ਹੁੰਦਿਆਂ ਵੀ ਆਪਣੀ ਵਡਿਆਈ ਨਹੀਂ ਕਰਵਾਈ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਮਹਿਮਾ ਕਥਨ ਕਰਵਾਈ ਹੈ। ਗੁਰ ਪਰਮੇਸ਼ਰ ਜੀ ਨੇ ਸੱਚਾ ਨਾਮ ਜੀਵਾਂ ਦੇ ਤਾਂ ਹੀ ਦੇ ਕਰਕੇ ਜਪਾਇਆ ਹੈ। ਸੱਚ ਸੰਜਮ, ਸੱਚ ਕਰਨੀ ਸਾਚੀ, ਕਰਨੀ ਸਭ ਸਾਚੀ। ਭਾਈ ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਜਪਿਆ ਨਾ, ਉਹ ਸਚਿਆਰ ਜੀਵਨ ਵਾਲੇ ਹੋਏ, ਸੰਜਮਮਈ ਜੀਵਨ ਵਾਲੇ ਹੋਏ। ਥੋੜਾ ਸਵਣਾ ਖਾਵਣਾ, ਥੋੜਾ ਜੀਵਨ, ਥੋੜਾ ਬੋਲਣ ਗੁਰਮਤ ਪਾਏ। ਜੀਵਨ ਕਾਲ ਵਿੱਚ ਬੋਲਦੇ ਵੀ ਥੋੜਾ, ਖਾਂਦੇ ਵੀ ਥੋੜਾ, ਤੇ ਸੌਂਦੇ ਵੀ ਥੋੜਾ ਨੇ। ਸੰਜਮਮਈ ਜੀਵਨ ਹੈ, ਕਾਮ ਇਤਿਆਦਿਕ ਦੇ ਫੁਰਨਿਆਂ ਦੇ ਅਧੀਨ ਨਹੀਂ ਹੁੰਦੇ। ਨੇਤਰਾਂ ਨੂੰ ਸੰਜਮ ਵਿੱਚ ਰੱਖਦੇ ਨੇ ਪਰਾਇਆ ਰੂਪ ਧਨ ਵੇਖਣ ਵੱਲੋਂ, ਹੱਥਾਂ ਨੂੰ ਸੰਜਮ ਵਿੱਚ ਰੱਖਦੇ ਨੇ ਚੋਰੀ ਚਕਾਰੀ ਕਰਨ ਵੱਲੋਂ, ਪੈਰਾਂ ਨੂੰ ਸੰਜਮ ਵਿੱਚ ਰੱਖਦੇ ਨੇ ਕੁਸੰਗਤ ਵਿੱਚ ਜਾਣ ਵੱਲੋਂ, ਕੰਨਾਂ ਨੂੰ ਸੰਜਮ ਵਿੱਚ ਰੱਖਦੇ ਨੇ ਨਿੰਦਿਆ ਚੁਗਲੀ ਤੇ ਝੂਠ ਸੁਣਨ ਵੱਲੋਂ, ਰਸਨਾਂ ਨੂੰ ਸੰਜਮ ਵਿੱਚ ਰੱਖਦੇ ਨੇ ਝੂਠ ਬੋਲਣ ਵੱਲੋਂ ਤੇ ਨਿੰਦਿਆ ਕਰਨ ਵੱਲੋਂ। ਇਸ ਪ੍ਰਕਾਰ ਸੱਚੇ ਨਾਮ ਨੂੰ ਜਪਦੇ ਨੇ, ਸੰਜਮ ਰੱਖਦੇ ਨੇ, ਕਰਨੀ ਸਭ ਸਾਚੀ। ਭਾਈ ਤਿੰਨਾ ਸਤਿਗੁਰੂ ਜੀ ਦੇ ਸਿੱਖਾਂ ਦੀ, ਸੱਚੇ ਨਾਮ ਨੂੰ ਜਪਣ ਵਾਲਿਆਂ ਦੀ ਸਾਰੀ ਕਰਨੀ ਸਚਿਆਰਾਂ ਵਾਲੀ ਸੱਚੀ ਹੁੰਦੀ ਹੈ।
1: ਮਨ ਨਿਰਮਲ ਜੋ ਗੁਰ ਸੰਗ ਰਾਚੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮਲੀਨ ਮਨ ਸ਼ੁੱਧ ਕਿਵੇਂ ਹੋ ਜਾਣ, ਪਵਿੱਤਰ ਨਿਰਮਲ ਕਿਵੇਂ ਹੋ ਜਾਣ? ਸਤਿਗੁਰੂ ਜੀ ਫਰਮਾਉਂਦੇ ਨੇ ਸੋ ਮਨ ਨਿਰਮਲ। ਭਾਈ ਉਹ ਜੀਵ ਮਨ ਕਰਕੇ ਨਿਰਮਲ ਹੋਏ ਨੇ, ਸ਼ੁੱਧ ਹੋਏ ਨੇ, ਉੱਜਲ ਹੋਏ ਨੇ, ਜੋ ਗੁਰ ਸੰਗ ਰਾਚੀ, ਜਿਨ੍ਹਾਂ ਦੀ ਪ੍ਰੀਤੀ ਸਤਿਗੁਰੂ ਜੀ ਦੇ ਨਾਲ ਤਦਾਕਾਰ ਹੋ ਰਹੀ ਹੈ, ਰਚ ਵਿੱਚ ਰਹੀਏ, ਜੋ ਗੁਰ ਸੰਗ, ਜੋ ਸਤਿਗੁਰੂ ਜੀ ਦੇ ਸੰਗ ਸੰਗਤ ਵਿੱਚ ਰਹਿੰਦੇ ਨੇ ਰਾਚੀ, ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਰਚੀ ਹੋਈ, ਤਦਾਕਾਰ ਹੋਈ ਹੈ, ਉਹਨਾਂ ਦੇ ਮਨ ਨਿਰਮਲ ਹੁੰਦੇ ਹਨ।
1: ਪੂਰਾ ਪਾਈਆ ਵੱਡ ਭਾਗ।
0: ਮਹਾਰਾਜ, ਪੂਰਿਆਂ ਸਤਿਗੁਰਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਏ? ਸਾਰੀ ਦੁਨੀਆਂ ਨੂੰ ਪੂਰੇ ਸਤਿਗੁਰੂ ਜੀ ਗੁਰੂ ਰੂਪ ਵਿੱਚ ਕਿਉਂ ਨਹੀਂ ਮਿਲਦੇ? ਸਾਰੀ ਹੀ ਦੁਨੀਆਂ ਪੂਰੇ ਸਤਿਗੁਰਾਂ ਨੂੰ ਗੁਰੂ ਧਾਰਨ ਕਿਉਂ ਨਹੀਂ ਕਰ ਲੈਂਦੀ? ਹਜ਼ੂਰ ਫਰਮਾਉਂਦੇ ਨੇ ਭਾਈ, ਸਾਰੀ ਲੁਕਾਈ ਦੇ, ਸਾਰੀ ਦੁਨੀਆਂ ਦੇ ਏਡੇ ਵੱਡੇ ਭਾਗ ਨਹੀਂ। ਪੂਰੇ ਗੁਰੂ ਨੂੰ ਪ੍ਰਾਪਤ ਕਰ ਲੈਣਾ ਕੋਈ ਛੋਟੀ ਜੀ ਗੱਲ ਹੈ ਜੋ ਸਾਰੇ ਕਰ ਲੈਣਗੇ? ਗੁਰ ਪੂਰਾ ਪਾਈਆ ਵੱਡ ਭਾਗ। ਜਿਹੜੇ ਵੱਡ ਭਾਗੀ ਨੇ, ਵੱਡਿਆਂ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਨੀ ਕੀਤੀ ਏ, ਭਾਈ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਨੇ। ਬਾਕੀ ਤੇ ਕਾਲ ਦਾ ਖਾਜਾ ਦੰਬੀਆਂ ਪਖੰਡੀਆਂ ਦੇ ਦਰਾਂ ਤੇ ਜਾ ਕੇ ਨੱਕ ਰਗੜਦੇ ਮਰ ਜਾਂਦੇ ਹਨ। ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਨੇ ਨਾ, ਉਹ ਕਾਮ ਦਾ ਫੁਰਨਾ ਵਸਤੂ ਵਿਚਾਰ ਦੇ ਨਾਲ, ਕ੍ਰੋਧ ਦਾ ਫੁਰਨਾ ਸ਼ਾਂਤੀ ਸੁਭਾਵ ਦੇ ਨਾਲ, ਲੋਭ ਦਾ ਫੁਰਨਾ ਸੰਤੋਖ ਦੇ ਨਾਲ, ਮਨ ਤੇ ਤਿਆਗ, ਮਨ ਦੇ ਵਿੱਚੋਂ ਤਿਆਗ ਦੇਣਾ ਕਰਦੇ ਨੇ। ਅਰਥਾਤ ਇਹਨਾਂ ਵਿਕਾਰਾਂ ਨੂੰ ਮਨ ਦੇ ਅੰਦਰ ਧਾਰਨ ਨਹੀਂ ਕਰਦੇ।
1: ਕਰ ਕਿਰਪਾ ਗੁਰ ਚਰਨ ਨਿਵਾਸ।
0: ਇਸ ਕਰਕੇ ਬੇਨਤੀਆਂ ਕਰਦੇ ਰਹੀਏ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਕਰ ਕਿਰਪਾ ਸਾਡੇ ਉੱਪਰ, ਆਪਣੀ ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ, ਆਪ ਜੀ ਦੇ ਚਰਨਾਂ ਦੇ ਵਿੱਚ ਸਤ ਸੰਗਤ ਦੇ ਅੰਦਰ ਸਦਾ ਸਾਡਾ ਨਿਵਾਸ ਰਹੇ।
1: ਨਾਨਕ ਕੀ ਪ੍ਰਭ ਸੱਚ ਅਰਦਾਸ।
0: ਹੇ ਪ੍ਰਭੂ ਪਰਮੇਸ਼ਰ ਜੀ, ਸੱਚ ਸਰੂਪ ਜੀਓ, ਆਪ ਜੀ ਦੇ ਚਰਨਾਂ ਦੇ ਅੰਦਰ ਸਾਡੀ ਇਹ ਸੱਚੀ ਅਰਦਾਸ ਹੈ, ਆਪ ਜੀ ਦੇ ਚਰਨਾਂ ਤੋਂ ਸਾਡਾ ਕਦੇ ਵੀ ਕਦਾਚਤ ਵੀ ਵਿਛੋੜਾ ਨਾ ਪੈ ਜਾਵੇ। ਆਪ ਜੀ ਦੇ ਚਰਨਾਂ ਦੇ ਵਿੱਚ ਸਤ ਸੰਗਤ ਕਰਦਿਆਂ ਹੋਇਆਂ ਆਪ ਜੀ ਦੇ ਉਪਦੇਸ਼ ਦੁਆਰਾ ਸੱਚੀ ਬੰਦਗੀ ਸੱਚੇ ਪਰਮੇਸ਼ਰ ਜੀ ਦੀ ਸਦਾ ਹੀ ਕਰਦੇ ਰਹੀਏ। ਮਹਾਰਾਜ, ਸਾਡੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਸਾਡੇ ਤੇ ਇਹ ਕਿਰਪਾ ਕਰ ਦੇਵੋ।
1: ਰਾਗ ਮਲਾਰ ਮਹੱਲਾ ਪੰਜਵਾਂ।
0: ਮਲਾਰ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਸਾਧ ਸੰਗਤ ਜੀ, ਪਹਿਲਾਂ ਚੌਪਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਚੱਲ ਰਹੇ ਸਨ, ਇੱਥੋਂ ਹੁਣ ਪੜਤਾਲ ਸ਼ੁਰੂ ਹੁੰਦੀ ਹੈ। ਰਾਗ ਦੇ ਮੁਤਾਬਿਕ ਕਹਿਣਾ ਕਰੀਏ, ਪੜਤਾਲ ਜਿਸ ਦੇ ਵਿੱਚ ਪਰਤ ਪਰਤ ਕੇ ਪਾਟਵੇਂ ਤਾਲ, ਤਾਲ ਤੇ ਤਾਲ ਪੈਣ, ਇਸ ਨੂੰ ਪੜਤਾਲ ਕਹਿੰਦੇ ਨੇ। ਇਸੇ ਪ੍ਰਕਾਰ ਜਿਸ ਦੇ ਵਿੱਚ ਪੜਤਾਲ ਹੋਵੇ ਪਰਮੇਸ਼ਰ ਜੀ ਦੀ, ਪੜਤਾਲ ਦਾ ਅਰਥ ਹੈ ਖੋਜ, ਖੋਜ ਪੜਤਾਲ ਹੋਵੇ ਤਿਸ ਨੂੰ ਪੜਤਾਲ ਕਹਿੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਘਰ ਤੀਜਾ ਜਦੋਂ ਇਹਨਾਂ ਗੁਰ ਸ਼ਬਦਾਂ ਨੂੰ ਰਾਗ ਦੁਆਰਾ ਕੀਰਤਨ ਵਿੱਚ ਪਾ ਕੇ ਗਾਇਨ ਕੀਤਾ ਜਾਵੇ ਤਾਂ ਤੀਜੇ ਸੁਰਤਾਲ ਘਰ ਦੇ ਅੰਦਰ ਇਹਨਾਂ ਨੂੰ ਗਾਇਨ ਕਰਨਾ ਹੈ ਜੀਓ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਦੁੰਦਵਾਦ ਤੋਂ ਰਹਿਤ ਹੈ, ਸਦਾ ਏਕਤਾ ਦੇ ਘਰ ਦੇ ਵਿੱਚ ਸਭਨਾਂ ਨੂੰ ਲਿਆਉਣ ਵਾਲਾ ਹੈ ਓਅੰਕਾਰ, ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ ਓਅੰਕਾਰ, ਜੋ ਪਰਮੇਸ਼ਰ ਜੀ ਸਰਬਤ ਜੜ ਚੇਤਨ ਦੇ ਪ੍ਰਕਾਸ਼ਕ ਰੂਪ ਹਨ, ਸਰਬਤ ਨੂੰ ਪੈਦਾ ਕਰਨ ਵਾਲੇ ਹਨ ਜੀ।
1: ਸਤਿਗੁਰ ਪ੍ਰਸਾਦ,
0: ਜੋ ਪਰਮੇਸ਼ਰ ਜੀ ਸਤ ਚੇਤ ਆਨੰਦ ਸਰੂਪ ਨੇ, ਗੁਰ ਕਹੀਏ ਪੂਜਨੀਕ ਨੇ, ਗੁਰ ਕਹੀਏ ਸਭਨਾਂ ਤੋਂ ਵੱਡੇ ਨੇ, ਗੁਰ ਕਹੀਏ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਹਿਰਦਿਆਂ ਵਿੱਚ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਰਸਾ ਕਸਾਂ ਤੋਂ ਪਰੇ ਆਨੰਦ ਸਰੂਪ ਨੇ, ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ।

0: ਸਾਡੇ ਮਨ ਦਾ ਪਿਆਰ ਵੀ ਹਰੀ ਪਰਮੇਸ਼ਰ ਜੀ ਦੀ ਬੰਦਗੀ ਦੇ ਵਿੱਚ ਲੱਗ ਜਾਵੇ। ਸਾਨੂੰ ਜੁਗਤ ਦੱਸੋ ਜੀ, ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਵਿਸ਼ੇ ਪਰਾਇਣ ਹੋ ਰਿਹਾ ਹੈ, ਵਿਸ਼ਿਆਂ ਵੱਲ ਨੂੰ ਧਾਵਣੀ ਕਰਕੇ ਜਾਂਦਾ ਹੈ। ਮਹਾਰਾਜ, ਇਹ ਬ੍ਰਹਮਾਕਾਰ ਬਿਰਤੀ ਵਾਲਾ ਹੁੰਦਾ ਹੀ ਨਹੀਂ, ਇਹ ਅੰਤਰਮੁਖੀ ਬਿਰਤੀ ਵਾਲਾ ਹੁੰਦਾ ਹੀ ਨਹੀਂ, ਐਸਾ ਬਾਹਰਮੁਖੀ ਬਿਰਤੀ ਵਾਲਾ ਸੰਸਾਰਾਕਾਰ ਬਿਰਤੀ ਵਾਲਾ ਹੋ ਰਿਹਾ ਹੈ। ਮਹਾਰਾਜ, ਇਹ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਣ ਵਾਸਤੇ ਦੌੜਦਾ ਹੈ। ਕਿਰਪਾਲਤਾ ਕਰੋ, ਸਾਡੇ ਮਨ ਨੂੰ ਵਿਸ਼ਿਆਂ ਦਾ ਰੰਗ ਨਾ ਲੱਗੇ, ਭਗਤੀ ਦਾ ਰੰਗ ਲੱਗ ਜਾਵੇ। ਮਹਾਰਾਜ, ਸਾਨੂੰ ਜੁਗਤ ਦੱਸੋ, ਮਨ ਨੂੰ ਭਗਤੀ ਦਾ ਰੰਗ ਕਿਵੇਂ ਲੱਗ ਜਾਵੇ? ਤਾਂ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਗੁਰ ਮਨਾਰ। ਭਾਈ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਮਨਾ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਰਿਝਾ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ, ਪ੍ਰੇਯ ਦਯਾਰ, ਸਤਿਗੁਰੂ ਜੀ ਕਿਰਪਾਲਤਾ ਕਰਕੇ ਦਯਾਲੂ ਪਰਮੇਸ਼ਰ ਜੀ ਦੇ ਸਿਓ ਰੰਗ ਕੀਆ, ਦਯਾਲੂ ਪਰਮੇਸ਼ਰ ਜੀ ਦੀ ਭਗਤੀ ਦਾ ਰੰਗ ਉਹਨਾਂ ਦੇ ਹਿਰਦਿਆਂ ਨੂੰ ਲਾ ਦੇਣਾ ਕਰਦੇ ਨੇ। ਉਹਨਾਂ ਦੇ ਹਿਰਦਿਆਂ ਨੂੰ ਰੰਗ ਪਰਮੇਸ਼ਰ ਜੀ ਦੇ ਪਿਆਰ ਦਾ ਲਾ ਦਿੱਤਾ ਸਤਿਗੁਰੂ ਜੀ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਮਨਾ ਲਿਆ ਹੈ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰ ਲਿਆ ਹੈ। ਮਹਾਰਾਜ, ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਸਾਧਨਾ ਰੂਪੀ ਸ਼ਿੰਗਾਰ ਵੀ ਤੇ ਕੀਤੇ ਜਾਂਦੇ ਨੇ। ਕੋਈ ਮੰਤਰਾਂ ਦਾ ਜਪ ਕਰਦਾ ਹੈ, ਕੋਈ ਦੇਹੀ ਨੂੰ ਖੇਦ ਦੇਣ ਰੂਪੀ ਤਪ ਕਰਦਾ ਹੈ, ਕੋਈ ਜਲ ਧਾਰੇ ਸਹਾਰਦਾ ਹੈ, ਕੋਈ ਪੰਜ ਧੂਣੀਆਂ ਦੀ ਤਪਸ਼ ਨੂੰ ਸਹਾਰਦਾ ਹੈ। ਮਹਾਰਾਜ, ਇਸੇ ਪ੍ਰਕਾਰ ਕੋਈ ਧੋਤੀ ਨੇਤੀ ਨਿਓਲੀ ਕਰਮ ਕਰਦਾ ਹੈ, ਕੋਈ ਹੋਰ ਪ੍ਰਕਾਰ ਦੇ ਉਦਮ ਸਾਧਨ ਕਰਦਾ ਹੈ। ਮਹਾਰਾਜ, ਇਹਨਾਂ ਸਭਨਾਂ ਨੂੰ ਸ਼ਿੰਗਾਰ ਕਿਹਾ ਜਾਂਦਾ ਹੈ। ਜਿਸ ਨੇ ਗੁਰੂ ਮਨਾ ਲਿਆ ਕਿ ਉਸ ਨੂੰ ਵੀ ਇਹ ਸ਼ਿੰਗਾਰ ਕਰਨ ਦੀ ਲੋੜ ਹੈ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਨੂਰੀ ਸਗਲ ਸਿੰਗਾਰ। ਭਾਈ, ਜਿਸ ਨੇ ਸਤਿਗੁਰੂ ਜੀ ਨੂੰ ਮਨਾ ਲਿਆ, ਸਤਿਗੁਰੂ ਜੀ ਨੂੰ ਰਿਝਾ ਲਿਆ, ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ, ਉਹਨੇ ਸਾਰੇ ਸਾਧਨਾ ਰੂਪੀ ਸ਼ਿੰਗਾਰ ਕਰ ਲਏ, ਸਤਿਗੁਰੂ ਜੀ ਦੀ ਪ੍ਰਸੰਨਤਾ ਕਰ ਲਈ, ਤੇ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਵੀ ਮਿਲ ਗਿਆ। ਸਾਰੇ ਜਪ, ਸਾਰੇ ਤਪ, ਸਾਰੇ ਸੰਜਮ, ਸਾਰੇ ਵਰਤ, ਸਾਰੇ ਨੇਮ, ਸਾਰੇ ਸ਼ੁਭ ਕਰਮਾਂ ਦਾ ਫਲ ਮਿਲ ਗਿਆ ਜਿਸ ਨੇ ਸਤਿਗੁਰੂ ਜੀ ਨੂੰ ਮਨਾ ਲਿਆ। ਜਿਵੇਂ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਜਿਵੇਂ ਸਾਰੇ ਪਦਾਰਥ ਦੁੱਧ ਦੇ ਅੰਦਰ ਹੀ ਆ ਜਾਂਦੇ ਨੇ, ਦੁੱਧ ਦੇ ਅੰਦਰ ਹੀ ਮਲਾਈ ਹੈ, ਅੰਦਰ ਹੀ ਕਰੀਮ ਹੈ, ਅੰਦਰ ਹੀ ਮੱਖਣ ਹੈ, ਅੰਦਰ ਹੀ ਘਿਓ ਹੈ, ਅੰਦਰ ਹੀ ਲੱਸੀ ਹੈ, ਅੰਦਰ ਹੀ ਰਬੜੀ ਹੈ, ਅੰਦਰ ਹੀ ਖੋਆ ਹੈ, ਅੰਦਰ ਹੀ ਪਨੀਰ ਹੈ। ਜਿਸ ਨੇ ਦੁੱਧ ਪੀ ਲਿਆ ਉਸ ਨੂੰ ਸਭ ਕੁਛ ਹੀ ਪ੍ਰਾਪਤ ਹੋ ਗਿਆ। ਇਸੇ ਪ੍ਰਕਾਰ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਅੰਦਰ ਹੀ ਸਭ ਕੁਝ ਹੈ। ਜਿਸ ਨੇ ਪ੍ਰਸੰਨਤਾ ਪ੍ਰਾਪਤ ਕਰ ਲਈ, ਮਾਨੋ ਲੱਖਾਂ ਸਾਧਨਾ ਰੂਪੀ ਸਾਰੇ ਸ਼ਿੰਗਾਰ ਉਹਨਾਂ ਦੇ ਸਫਲੇ ਹੋ ਗਏ, ਬਿਨਾਂ ਕੀਤਿਓ ਹੀ ਫਲ ਮਿਲ ਜਾਂਦਾ ਹੈ।
1: ਸਗਲ ਵਿਕਾਰ,
0: ਤੇ ਜਿਨ੍ਹਾਂ ਨੇ ਇਹ ਸਤਿਗੁਰੂ ਜੀ ਦੀ ਪ੍ਰਸੰਨਤਾ ਰੂਪੀ ਸ਼ਿੰਗਾਰ ਕੀਤਾ ਨਾ, ਤਾਂ ਜੀ ਉਹ ਰੀ ਹੇ ਜਗਿਆਸੂ ਰੂਪ ਸਖੀ, ਉਹਨਾਂ ਨੇ ਸਾਰਿਆਂ ਵਿਕਾਰਾਂ ਨੂੰ ਛੱਡ ਦਿੱਤਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਬਹੁਲਤਾ ਨੂੰ ਉਹਨਾਂ ਨੇ ਤਿਆਗ ਦਿੱਤਾ ਹੈ, ਮਰਿਆਦਾ ਦੇ ਅੰਦਰ ਆਏ ਨੇ। ਸਾਧ ਸੰਗਤ ਜੀ, ਜਿੰਨਾ ਕਾਮ ਸੇਵਾ ਕਰਨੇ ਵਾਸਤੇ ਜ਼ਰੂਰੀ ਸੰਤਾਨ ਦੀ ਉਤਪਤੀ ਵਾਸਤੇ, ਉਹਨੇ ਨੂੰ ਹੀ ਧਾਰਨ ਕਰਦੇ ਨੇ। ਜਿੰਨਾ ਕੁ ਕ੍ਰੋਧ ਵਿਰੋਧੀ ਨੂੰ, ਧਰਮ ਦੇ ਦੋਖੀ ਨੂੰ ਡਰਾਉਣ ਵਾਸਤੇ ਲੋੜੀਂਦਾ, ਉਹਨੇ ਕੁ ਨੂੰ ਵੀਰ ਰਸ ਦੇ ਰੂਪ ਵਿੱਚ ਧਾਰਨ ਕਰਦੇ ਨੇ। ਐਸਾ ਨਹੀਂ ਕਿ ਕ੍ਰੋਧ ਕਰਕੇ ਸਭਨਾਂ ਨੂੰ ਦੁੱਖ ਦਿੰਦੇ ਰਹੇ, ਐਸਾ ਜੀਵਨ ਧਾਰਨ ਨਹੀਂ ਕਰਦੇ। ਇਸੇ ਪ੍ਰਕਾਰ ਲੋਭ ਪਦਾਰਥਾਂ ਦਾ ਨਹੀਂ, ਗੁਰੂ ਕੀ ਬੰਦਗੀ ਦਾ ਕਰਦੇ ਨੇ। ਹੋਰ ਨਾਮ ਜਪ ਲਵਾਂ, ਹੋਰ ਨਾਮ ਜਪ ਲਵਾਂ, ਲੋਭ ਨੂੰ ਵੀ ਸੇਵਾਦਾਰ ਬਣਾ ਲੈਂਦੇ ਨੇ। ਮੋਹ, ਪਿਆਰ ਸਤਿਗੁਰੂ ਜੀ ਦੇ ਚਰਨਾਂ ਦਾ ਕਰਦੇ ਨੇ, ਸੰਸਾਰੀ ਮੋਹ ਨੂੰ ਤਿਆਗ ਕੇ ਨਾ ਉਸ ਨੂੰ ਪਰਿਵਰਤ ਕਰ ਲੈਂਦੇ ਨੇ ਗੁਰੂ ਚਰਨਾਂ ਦੇ ਪਿਆਰ ਦੇ ਵਿੱਚ, ਤੇ ਅਹੰਕਾਰ ਨੂੰ ਛੱਡ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਮਾਣ ਕਰਦੇ ਨੇ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਜਿਵੇਂ ਸਾਧ ਸੰਗਤ ਜੀ, ਕੁੱਕਰ ਬੜੇ ਖੁੰਖਾਰ ਦੇਖੇ ਜਾਂਦੇ ਨੇ, ਹਾਥੀ ਬੜਾ ਬਲਵਾਨ ਹੈ, ਸ਼ੇਰ ਬੜਾ ਖੁੰਖਾਰ ਹੈ, ਇਸੇ ਪ੍ਰਕਾਰ ਜਿਹੜੇ ਵਿਧੀ ਨੂੰ ਜਾਣਦੇ ਨੇ ਨਾ, ਸ਼ੇਰ ਨੂੰ ਵੀ ਵਸ ਕਰ ਲੈਂਦੇ ਨੇ, ਹਾਥੀ ਨੂੰ ਵੀ ਵਸ ਕਰ ਲੈਂਦੇ ਨੇ, ਉਹਨਾਂ ਤੋਂ ਸੇਵਾਵਾਂ ਲੈਂਦੇ ਨੇ, ਕੋਈ ਪਿੰਜਰੇ 'ਚ ਬੰਦ ਕਰਕੇ ਅਤੇ ਕੋਈ ਸਰਕਸ ਕਰਾ ਕੇ ਉਹਨਾਂ ਦੀ ਵੀ ਕਮਾਈ ਖਾ ਰਹੇ ਨੇ, ਉਹਨਾਂ ਨੂੰ ਵੀ ਆਪਣੇ ਸੇਵਾਦਾਰ ਬਣਾ ਲੈਂਦੇ ਨੇ। ਬੱਬਰ ਸ਼ੇਰ ਹੈ ਤੇ ਬੜਾ ਖੁੰਖਾਰ, ਪਰ ਉਹਨਾਂ ਨੇ ਵਸ ਵਿੱਚ ਕਰ ਲਿਆ। ਕਾਮ ਕ੍ਰੋਧ ਹੈ ਤੇ ਬੱਬਰ ਸ਼ੇਰ ਵਰਗੇ ਤੇ ਮਸਤ ਹਾਥੀ ਵਰਗੇ ਬੜੇ ਖੁੰਖਾਰ, ਪਰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਵਸ ਵਿੱਚ ਕਰ ਲੈਂਦੇ ਨੇ। ਸੋ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਉਹਨਾਂ ਨੇ ਤਜਿਓਰੀ ਸਗਲ ਬੇਕਾਰ, ਜਿਹੜੀ ਵਿਕਾਰਾਂ ਦੀ ਬਹੁਲਤਾ ਹੈ ਨਾ, ਉਸ ਨੂੰ ਉਹਨਾਂ ਨੇ ਆਪਣੇ ਮਨ ਦੇ ਵਿੱਚੋਂ ਛੱਡ ਦਿੱਤਾ
1: ਹੈ।
0: ਵਿਕਾਰਾਂ ਨੂੰ ਛੱਡਣਾ ਕਰਕੇ, ਸਤਿਗੁਰੂ ਜੀ ਨੂੰ ਮਨਾਉਣੇ ਕਰਕੇ, ਸਤਿਗੁਰੂ ਜੀ ਨੂੰ ਰਿਝਾਉਣੇ ਕਰਕੇ, ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਪਿਆਰ ਕਰਨੇ ਕਰਕੇ, ਧਾਵਤੋ ਇਹ ਜਿਹੜਾ ਹਰ ਵੇਲੇ ਦੌੜਦਾ ਰਹਿਣ ਵਾਲਾ ਮਨ ਸੀ ਨਾ ਅਸਥਿਰ ਕੀਆ, ਗੁਰ ਉਪਦੇਸ਼ ਦੁਆਰਾ ਨਾਮ ਨੂੰ ਜਪ ਜਪ ਕੇ ਵਿਕਾਰਾਂ ਨੂੰ ਤਿਆਗ ਕੇ ਉਹਨਾਂ ਨੇ ਟਿਕਾਏ ਮਾਨ ਕਰ ਲਿਆ ਹੈ, ਉਹਨਾਂ ਨੇ ਸਥਿਤ ਕਰ ਲਿਆ, ਸਥਿਰ ਕਰ ਲਿਆ ਹੈ ਦੌੜਦੇ ਜਾਂਦੇ ਮਨ ਨੂੰ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਇਸ ਪ੍ਰਕਾਰ ਮਨ ਦੇ ਅੰਦਰ ਪ੍ਰਭੂ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰਕੇ ਆਪਾ ਭਾਵ ਨੂੰ ਹਉਮੈ ਭਾਵ ਨੂੰ ਗਵਾ ਕਰਕੇ ਸਾਧੂ ਜਨਾਂ ਦੀ ਸੰਗਤ ਸਦਾ ਹੀ ਕਰਦੇ ਨੇ, ਤੇ ਭਾਈ ਤੁਸੀਂ ਵੀ ਇਸ ਪ੍ਰਕਾਰ ਮਨ ਦੇ ਵਿੱਚ ਪਰਮੇਸ਼ਰ ਜੀ ਦੇ ਪਿਆਰ ਨੂੰ ਉਤਪੰਨ ਕਰਕੇ ਹਉਮੈ ਨੂੰ ਗਵਾ ਕਰਕੇ ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਸਦਾ ਜਪਦੇ ਰਹੋ ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ ਸਦਾ ਸਦਾ ਨਾਮ ਨੂੰ ਜਪਦੇ ਰਹੋ, ਸਾਧੂ ਜਨਾਂ ਨਾਲ ਮਿਲ ਕਰਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ

0: ਜੋਗੀਆਂ ਸਿੱਧਾਂ ਦੇ ਬਾਰੇ ਸੁਣਦੇ ਹਾਂ, ਜਦੋਂ ਤਪੱਸਿਆ ਕਰਦੇ ਨੇ, ਦਸਮਦਵਾਰ ਸਵਾਸਾਂ ਨੂੰ ਟਿਕਾਉਂਦੇ ਨੇ, ਨਾੜੀ ਦਾ ਸ਼ੁੱਧ ਨਿਤਿਆਦਕ ਕਰਕੇ ਦਸਮਦਵਾਰ ਨੂੰ ਖੋਲ੍ਹਦੇ ਨੇ, ਫਿਰ ਕਹਿੰਦੇ ਨੇ ਉੱਥੇ ਵਾਜੇ ਗਾਜੇ ਸੁਣਦੇ ਨੇ, ਉੱਥੇ ਢੋਲਕੀਆਂ ਅਤੇ ਛੈਣੇ ਸੁਣਦੇ ਨੇ, ਉੱਥੇ ਬੱਦਲਾਂ ਦੀ ਗੜਗੜਾਹਟ ਸੁਣਦੀ ਹੈ, ਉੱਥੇ ਤੰਤੀ ਸਾਜ ਸੁਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਰਸੀਆਂ ਨੂੰ ਵੀ ਕੋਈ ਵਾਜੇ ਗਾਜੇ ਸੁਣਦੇ ਨੇ, ਅਤੇ ਹਜ਼ੂਰ ਬਚਨ ਕਰਦੇ ਨੇ, ਭਾਈ ਜੋ ਹਿਰਦੇ ਦੇ ਅੰਦਰ ਆਪਣੇ ਆਪ ਨਾਮ ਦੀ ਰੌਂ ਉਤਪੰਨ ਹੋ ਜਾਂਦੀ ਹੈ ਨਾ, ਜੋ ਆਪਣੇ ਆਪ ਅਜੱਪਾ ਜਾਪਣਾ ਵਿਸਰੈ ਆਦਿ ਜੁਗਾਦ ਸਮਾਏ, ਪਰਾ ਬਾਣੀ ਦੁਆਰਾ ਹਿਰਦੇ ਦੇ ਅੰਦਰ ਨਾਮ ਆਪਣੇ ਆਪ ਚੱਲ ਪੈਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਵਾਜੇ ਵਜਹਿ ਮ੍ਰਿਦੰਗ, ਇਹੀ ਉਹ ਭਾਈ ਨਾਮ ਰੂਪੀ ਵਾਜੇ ਉਹਨਾਂ ਦੇ ਹਿਰਦੇ ਦੇ ਅੰਦਰ ਵੱਜਦੇ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਇਹ ਵਾਜੇ ਐਸੇ ਨੇ ਅਨਾਹਦ, ਜਿਹੜੇ ਹੱਦ ਤੋਂ ਰਹਿਤ ਇਹਨਾਂ ਦਾ ਸੁੱਖ ਹੈ। ਸਭ ਨਾਦ ਵੇਦ ਗੁਰਬਾਣੀ, ਸਿੱਖਾਂ ਵਾਸਤੇ ਵੇਦ ਉਪਦੇਸ਼ ਤੇ ਨਾਦ ਅਨਹਦ ਨਾਦ ਸਭ ਕੁਛ ਗੁਰਬਾਣੀ ਹੀ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਅਨਾਹਦ ਕੋ ਕਲਰੀ,
0: ਇਸ ਪ੍ਰਕਾਰ ਉਹਨਾਂ ਦੇ ਮਨ ਦੇ ਅੰਦਰ ਅਨਾਹਦ ਨਾਦ ਨਾਮ ਦਾ ਚੱਲਦਾ ਹੈ। ਕੋਕਿਲਰੀ, ਕੋਕਲ ਨਾਮ ਕੋਇਲ ਦਾ, ਤੇ ਜਿਵੇਂ ਕੋਇਲ ਮਿੱਠਾ ਰਾਗ ਲਾਪਦੀ ਹੈ ਨਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਪੈਂਦਾ ਹੈ, ਜਪਾ ਜਾਪ ਚੱਲਦਾ ਹੈ, ਕੋਇਲ ਵਾਂਗੂ ਮਿੱਠੀ ਸੁਰ ਦੇ ਵਿੱਚ ਉਹ ਰਾਮ ਜੀ ਦੇ ਨਾਮ ਦਾ ਹੀ ਜਸ ਕਰਦੇ ਨੇ, ਵਡਿਆਈ ਕਰਦੇ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਬਾਣੀ ਉੱਚਰ ਹੈ ਸਾਧ ਜਨ ਅਮਿਓਹ ਚੱਲ ਹੇ ਝਰਨੇ। ਭਾਈ ਜਿਸ ਪ੍ਰਕਾਰ ਅੰਮ੍ਰਿਤ ਦੇ ਸੋਮੇ ਵਹਿ ਤੁਰਦੇ ਨੇ, ਇਵੇਂ ਗੁਰਬਾਣੀ ਉਹਨਾਂ ਦੇ ਮੁਖ ਦੇ ਵਿੱਚੋਂ ਵਖਿਆਨ ਹੁੰਦੀ ਹੈ, ਇਵੇਂ ਗੁਰਬਾਣੀ ਨੂੰ ਉਚਾਰਦੇ ਨੇ। ਪਿੱਛੇ ਜਲ ਹੋਵੇ ਤੇ ਅੱਗੇ ਪਾਣੀ ਦਾ ਸੋਮਾ ਤਾਂ ਹੀ ਚੱਲੇਗਾ ਨਾ, ਜੇ ਪਿੱਛੇ ਹੀ ਜਲ ਨਹੀਂ ਤੇ ਅੱਗੇ ਸੋਮਾ ਪਾਣੀ ਦਾ ਕਿਵੇਂ ਉਸ ਨੂੰ ਪ੍ਰਵਾਹਿਤ ਕਰੇਗਾ। ਹਿਰਦੇ ਵਿੱਚ ਨਾਮ ਹੋਵੇਗਾ, ਮੁੱਖ ਚੋਂ ਨਾਮ ਤਾਂ ਹੀ ਉਚਾਰਿਆ ਜਾਵੇਗਾ ਨਾ, ਹਿਰਦੇ ਵਿੱਚ ਕ੍ਰੋਧ ਹੋਵੇਗਾ ਤੇ ਮੁੱਖ ਚੋਂ ਕ੍ਰੋਧ ਦੇ ਬਚਨ ਨਿਕਲਣਗੇ, ਹਿਰਦੇ ਵਿੱਚ ਕਾਮ ਹੋਵੇਗਾ ਤੇ ਮੁੱਖ ਚੋਂ ਕਾਮ ਦੇ ਬਚਨ ਨਿਕਲਣਗੇ, ਹਿਰਦੇ ਵਿੱਚ ਈਰਖਾ ਹੋਵੇਗੀ ਮੁੱਖ ਚੋਂ ਨਿੰਦਿਆ ਵਾਲੇ ਬਚਨ ਨਿਕਲਣਗੇ। ਜੋ ਪਾਪ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ, ਭਾਂਡੇ ਵਿੱਚ ਜਿਹੜੀ ਵਸਤੂ ਪਾਈ ਉਹੀ ਨਿਕਲਣੀ ਹੈ ਨਾ। ਸਾਧ ਸੰਗਤ ਜੀ, ਪਾਣੀ ਪਾ ਕੇ ਬਾਲਟੀ ਚੋਂ ਦੁੱਧ ਤੇ ਨਹੀਂ ਨਾ ਕੱਢਿਆ ਜਾ ਸਕਦਾ, ਤੇ ਹਿਰਦੇ ਦੇ ਵਿੱਚ ਵੀ ਵਿਕਾਰ ਪਾ ਕੇ ਅੰਮ੍ਰਿਤ ਨਾਮ ਤੇ ਨਹੀਂ ਨਾ ਕੱਢਿਆ ਜਾ ਸਕਦਾ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਨਹਦ ਨਾਮ ਅਰਥਾਤ ਪਰਾ ਬਾਣੀ ਦੁਆਰਾ ਨਾਮ ਦਾ ਜਪ ਹੁੰਦਾ ਹੈ, ਭਾਈ ਉਹ ਕੋਇਲ ਵਾਂਗੂ ਮਿੱਠੀ ਬੋਲੀ ਦੇ ਨਾਲ ਰਾਮ ਜੀ ਦੇ ਅੰਮ੍ਰਿਤ ਨਾਮ ਨੂੰ ਮੁੱਖ ਦੇ ਵਿੱਚੋਂ ਪ੍ਰਗਟ ਕਰਦੇ ਉਚਾਰਦੇ ਹਨ।
1: ਰਾਮ ਨਾਮ ਬੋਲਾ ਮਧੁਰ ਬਾਣ ਅਤ ਸੁਹੀਆ,
0: ਤੇ ਪਰਮੇਸ਼ਰ ਸਰਬ ਵਿਆਪੀ ਜੀ ਦੇ ਨਾਮ ਨੂੰ ਅੰਮ੍ਰਿਤ ਬਚਨਾਂ ਦੁਆਰਾ ਮੁੱਖ ਦੇ ਵਿੱਚੋਂ ਬੋਲਦੇ ਨੇ, ਮਧੁਰ ਬਹਿਣ, ਤੇ ਮਿੱਠੇ ਬੋਲਾਂ ਦੇ ਨਾਲ ਦੂਸਰਿਆਂ ਨੂੰ ਨਾਮ ਜਪਣੇ ਦਾ ਉਪਦੇਸ਼ ਦਿੰਦੇ ਨੇ। ਅਤ ਸੁਹੀਆ, ਭਾਈ ਇਸ ਪ੍ਰਕਾਰ ਮਿੱਠੇ ਬਚਨ ਬੋਲਦਿਆਂ, ਨਾਮ ਨੂੰ ਜਪਾਉਂਦਿਆਂ, ਆਪ ਜਪਦਿਆਂ, ਰਸਨਾ ਤੋਂ ਉਚਾਰਦਿਆਂ, ਹਿਰਦੇ ਦੇ ਵਿੱਚ ਉਸਦੇ ਰਸ ਨੂੰ ਆਨੰਦ ਮਾਣਦਿਆਂ ਅਤਿਅੰਤ ਸੋਭਾ ਪਾਉਂਦੇ ਹਨ ਜੀਓ।
1: ਐਸੀ ਤੇਰੇ ਦਰਸ਼ਨ ਕੀ ਸੋਭ,
0: ਮਹਾਰਾਜ ਇਹਨਾਂ ਦੇ ਹਿਰਦੇ ਦਾ ਭਾਵ ਕੈਸਾ ਹੁੰਦਾ, ਕਿਰਪਾ ਕਰਕੇ ਦੱਸੋ। ਹਜ਼ੂਰ ਫਰਮਾਉਂਦੇ ਨੇ, ਭਾਈ ਇਵੇਂ ਬੇਨਤੀਆਂ ਕਰਦੇ ਰਹਿੰਦੇ ਨੇ, ਹੇ ਵਾਹਿਗੁਰੂ ਜੀ, ਐਸੇ ਆਪ ਜੀ ਦੇ ਦਰਸ਼ਨਾਂ ਦੀ ਵੱਡੀ ਭਾਰੀ ਸੋਭਾ ਹੈ, ਵਡਿਆਈ ਹੈ,
1: ਅਪਾਰ ਪ੍ਰੇਮ ਅਮੋਗ,
0: ਹੇ ਅਤਿਅੰਤ ਹੋ ਪਰਮ ਪਿਤਾ ਪਰਮੇਸ਼ਰ ਜੀ, ਅਤਿਅੰਤ ਹੋ, ਆਪ ਜੀ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ, ਪਾਰਾਵਾਰ ਤੋਂ ਰਹਿਤ ਹੋ, ਆਪ ਜੀ ਦਾ ਉਰਵਾਰ ਪਾਰ ਨਹੀਂ ਜਾਣਿਆ ਜਾਂਦਾ, ਪ੍ਰੇਮ ਅਮੋਗ, ਹੇ ਪਰਮ ਪ੍ਰੇਮ ਦੇ ਆਸਪਦ ਪਿਆਰੇ ਪਰਮੇਸ਼ਰ ਜੀ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਅਮੋਗ ਹੈ, ਅਮੋਗ ਕਿਹਾ ਜਾਂਦਾ ਜਿਹੜਾ ਸਫਲ ਹੋਵੇ, ਸਫਲ ਕਿਹਾ ਜਾਂਦਾ ਫਲ ਜਿਹੜਾ ਸਹਿਤ ਫਲ ਦੇ ਹੋਵੇ, ਆਪ ਜੀ ਦਾ ਨਾਮ ਗਿਆਨ ਰੂਪੀ ਫਲ ਦੇ ਸਹਿਤ ਹੈ, ਆਪ ਜੀ ਦਾ ਅੰਮ੍ਰਿਤ ਨਾਮ ਸੁੱਖਾਂ ਰੂਪੀ ਫਲਾਂ ਦੇ ਸਹਿਤ ਹੈ, ਮਹਾਰਾਜ ਐਸੇ ਅਤਿਅੰਤ ਅਪਾਰ ਪਾਰਾਵਾਰ ਤੋਂ ਰਹਿਤ ਪਿਆਰੇ ਅਤੇ ਸਫਲ ਨਾਮ ਵਾਲੇ ਹੋ,
1: ਐਸੇ ਹੀ ਸੰਗ ਸੰਤ ਬਣੇ,
0: ਤੇ ਹਜ਼ੂਰ ਫਰਮਾਉਂਦੇ ਨੇ, ਜਿਹੋ ਜੇ ਪਰਮੇਸ਼ਰ ਜੀ ਆਪ ਨੇ ਨਾ, ਉਹੋ ਜੇ ਹੀ ਪਰਮੇਸ਼ਰ ਜੀ ਦੇ ਸੰਤ ਜਨ ਪਰਮੇਸ਼ਰ ਜੀ ਦੀ ਸੰਗਤ ਕਰਕੇ ਬਣ ਜਾਂਦੇ ਨੇ। ਪਰਮੇਸ਼ਰ ਜੀ ਨਿਰਭਾਉ ਤੇ ਸੰਤ ਵੀ ਨਿਰਭਾਉ, ਪਰਮੇਸ਼ਰ ਜੀ ਨਿਰਵੈਰ ਤੇ ਸੰਤ ਜਨ ਵੀ ਨਿਰਵੈਰ, ਪਰਮੇਸ਼ਰ ਜੀ ਪੰਜਾਂ ਵਿਕਾਰਾਂ ਤੋਂ ਰਹਿਤ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਤੇ ਪਰਮੇਸ਼ਰ ਜੀ ਦੇ ਪਿਆਰੇ ਵੀ ਵਿਕਾਰਾਂ ਤੋਂ ਰਹਿਤ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਪ੍ਰਕਾਰ ਦੇ ਪਰਮੇਸ਼ਰ ਜੀ ਆਪ ਨੇ ਜਿਨ ਹਰ ਜਪਿਆ ਸੇ ਹਰ ਹੋਏ, ਜਪਣੇ ਵਾਲੇ ਵੀ ਹਰੀ ਵਰਗੇ ਵਿਕਾਰਾਂ ਤੋਂ ਰਹਿਤ ਹੀ ਹੋ ਗਏ, ਸੰਤ ਜਨ ਪਰਮੇਸ਼ਰ ਵਰਗੇ ਹੀ ਬਣ ਜਾਂਦੇ ਨੇ, ਫਿਰ ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਰੱਬ ਸਾਧੂ ਹੈ। ਇਹ ਰੱਬ ਵਰਗਾ ਸਾਧੂ ਹੈ, ਇਹ ਰੱਬ ਰੂਪ ਸਾਧੂ ਹੈ, ਐਵੇਂ ਪਰਮੇਸ਼ਰ ਜੀ ਦਾ ਇਸ ਰੂਪ ਬਣ ਜਾਂਦੇ ਨੇ। ਪਰਮੇਸ਼ਰ ਜੀ ਸਥਿਤ ਰੂਪ ਨੇ, ਜਨਮ ਮਰਨ ਤੋਂ ਰਹਿਤ ਨੇ, ਜਨਮ ਮਰਨ ਤੇ ਰਹਿਤ ਨਾਰਾਇਣ। ਤੇ ਪਰਮੇਸ਼ਰ ਜੀ ਦੇ ਪਿਆਰੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸਾਧ ਸੰਗਤ ਜੀ, ਪੰਜ ਤੱਤਾਂ ਦਾ ਸਰੀਰ ਤੇ ਸਭਨਾ ਦਾ ਬਿਨਸ ਜਾਣਾ, ਪਰ ਜਿਸ ਗਿਆਨ ਜਾਗ੍ਰਿਤ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਉਸ ਸਦੈਵੀ ਜੀਵਨ ਨੂੰ ਧਾਰਨ ਕਰਕੇ, ਸਦ ਜੀਵਨ ਨੂੰ ਧਾਰਨ ਕਰਕੇ ਪਰਮੇਸ਼ਰ ਜੀ ਦੇ ਸੰਗੀ ਸਾਥੀ ਹੋ ਜਾਂਦੇ ਨੇ। ਪਰਮੇਸ਼ਰ ਜੀ ਦੇ ਵਿੱਚ ਹੀ ਭੇਦ ਹੋ ਜਾਂਦੇ ਨੇ, ਨਾ ਕਦੇ ਪਰਮੇਸ਼ਰ ਜੀ ਨੂੰ ਕਾਲ ਪਾਉਂਦਾ ਹੈ ਤੇ ਨਾ ਪਰਮੇਸ਼ਰ ਜੀ ਦੇ ਅੰਦਰ ਵਸਿਆ ਹੋਇਆ ਸੰਤ ਜਨਾਂ ਨੂੰ ਕਾਲ ਪਾਉਂਦਾ ਹੈ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਨਦੀਆਂ ਦਰਿਆਵਾਂ ਦਾ ਜਲ ਜਾ ਕੇ ਸਮੁੰਦਰ ਚ ਮਿਲ ਕੇ ਸਮੁੰਦਰ ਰੂਪ ਹੋ ਜਾਂਦਾ, ਸੰਤ ਭਗਤ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਵਿੱਚ ਮਿਲ ਕੇ ਤਿਸ ਦਾ ਹੀ ਰੂਪ ਹੋ ਜਾਂਦੇ ਹਨ। ਭਵ ਸਾਗਰ ਤੋਂ ਪਾਰ ਉਤਾਰਨ ਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਰਸਨਾ ਤੋਂ ਜਪਦੇ ਹਨ।
1: ਰਾਮ ਰਾਮ ਮਾਲ,
0: ਭਾਈ ਰਾਮ ਕਹਿਣਾ ਕਰੀਏ ਸੁੰਦਰ ਸਰੂਪ, ਰਾਮ ਰਾਮ ਜੋ ਪਰਮੇਸ਼ਰ ਜੀ ਸਰਬ ਵਿਆਪੀ ਜੀ ਦੇ ਨਾਮ ਨੂੰ ਜਪਣਾ ਕਰਦੇ ਨੇ। ਸੋ ਰਾਮ ਕਹਿਣਾ ਕਰੀਏ ਜੋ ਰਮਣ ਕਰ ਰਿਹਾ ਹੈ ਸਮੁੱਚੀ ਸ੍ਰਿਸ਼ਟੀ ਦੇ ਅੰਦਰ।

0: ਸੰਗੀ ਸਾਥੀ ਬਣੇ ਰਹਿੰਦੇ ਨੇ ਤੇ ਜਿਹੜੇ ਐਸੇ ਰਸੀਏ ਨੇ ਸੰਗੀਆ ਪਰਮੇਸ਼ਰ ਜੀ ਦੇ ਹੀ ਸੰਗੀ ਸਾਥੀ ਜਾਣਨਾ ਕਰੋ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੌ ਕਾਲ ਨਾ ਖਾਤੇ, ਨਾ ਪਰਮੇਸ਼ਰ ਜੀ ਨੂੰ ਕਾਲ ਖਾਂਦਾ ਹੈ ਨਾ ਤਿੰਨਾਂ ਸੰਤਾਂ ਨੂੰ ਬਹੁੜੋ ਕਾਲ ਖਾਂਦਾ ਹੈ, ਇਵੇਂ ਪਰਮੇਸ਼ਰ ਜੀ ਦੇ ਸੰਗੀ ਸਾਥੀ ਹੋ ਰਹਿੰਦੇ ਹਨ।
1: ਨਾਨਕ ਪ੍ਰਿਓ ਪ੍ਰੀਤਮ ਥੀਆ,
0: ਭਾਈ ਐਸੇ ਪਰਮੇਸ਼ਰ ਜੀ ਦੇ ਸੰਤ ਜਨ ਹੁੰਦੇ ਨੇ, ਐਸੇ ਗੁਰੂ ਚਰਨਾਂ ਨੂੰ ਪੂਜਣ ਵਾਲੇ ਹੁੰਦੇ ਨੇ, ਐਸੀ ਬਖਸ਼ਿਸ਼ ਉਹਨਾਂ ਦੇ ਉੱਪਰ ਹੁੰਦੀ ਹੈ ਜਿਹੜੇ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲੈਂਦੇ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਫਰਮਾਵਣਾ ਕਰਦੇ ਨੇ, ਭਾਈ ਜਿਹੜੇ ਪਰਮੇਸ਼ਰ ਜੀ ਦੇ ਜਨ ਪਿਆਰੇ ਨੇ ਨਾ, ਪ੍ਰਿਓ ਪ੍ਰੀਤਮ ਥੀਆ, ਉਹ ਪਿਆਰੇ ਪਿਆਰੇ ਪ੍ਰੀਤਮ ਜੀ ਨੂੰ ਹੀ ਥੀਆ ਪ੍ਰਾਪਤ ਕਰ ਲੈਂਦੇ ਨੇ, ਪਿਆਰੇ ਪ੍ਰੀਤਮ ਜੀ ਦਾ ਹੀ ਸਰੂਪ ਹੋ ਜਾਂਦੇ ਨੇ, ਪਿਆਰੇ ਪ੍ਰੀਤਮ ਜੀ ਦੇ ਅੰਦਰ ਹੀ ਅਭੇਦ ਹੋ ਜਾਂਦੇ ਨੇ। ਥੀਆ ਉਹਨਾਂ ਨੇ ਪਿਆਰੇ ਪ੍ਰੀਤਮ ਨੂੰ ਪਰਮ ਪ੍ਰੇਮ ਦੇ ਆਸਪਦ ਨੂੰ ਜੀਵਨ ਕਾਲ ਦੇ ਅੰਦਰ ਹੀ ਥੀਆ ਪ੍ਰਾਪਤ ਕਰ ਲਿਆ ਹੈ ਜੀ, ਉਹ ਪਰਮੇਸ਼ਰ ਜੀ ਤੋਂ ਕਦੇ ਵਿਛੜਦੇ ਨਹੀਂ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਪਰਮੇਸ਼ਰ ਜੀ ਉਹਨਾਂ ਦੇ ਸਦਾ ਅੰਗ ਸੰਗ ਰਹਿੰਦੇ ਨੇ ਤੇ ਮਨ ਦੀ ਭਾਵਨਾ ਕਰਕੇ ਉਹ ਸਦਾ ਪਰਮੇਸ਼ਰ ਜੀ ਦੇ ਨਾਲ ਹੀ ਰਹਿੰਦੇ ਹਨ ਜੀ, ਨਾ ਕਦੇ ਜਿਉਂਦਾ ਵਿਛੜਦੇ ਨੇ ਤੇ ਨਾ ਸਰੀਰ ਨੂੰ ਸ਼ਾਂਤ ਹੋਣ ਤੋਂ ਉਪਰੰਤ ਵਿਛੜਦੇ ਨੇ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ, ਐਸੇ ਸਤਿਗੁਰੂ ਜੀ ਦੇ ਕਿਰਪਾ ਵਾਲੇ ਅਧਿਕਾਰੀਆਂ ਨੂੰ ਪ੍ਰਭੂ ਪਰਮੇਸ਼ਰ ਪ੍ਰੀਤਮ ਜੀ ਜੀਵਨ ਕਾਲ ਦੇ ਅੰਦਰ ਸਰੀਰ ਦੇ ਅੰਦਰ ਰਹਿੰਦੇ ਪ੍ਰਾਪਤ ਹੋ ਜਾਂਦੇ ਹਨ ਜੀ, ਉਹ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਕੇ ਅਮਰ ਪਦਵੀ ਨੂੰ ਪਾਉਂਦੇ ਹਨ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਮਲਾਰ ਰਾਗ ਦੇ ਅੰਦਰ ਚੌਪਦਿਆਂ ਦੇ ਰਾਹੀਂ ਤੇ ਪੜਤਾਲ ਦੇ ਰਾਹੀਂ ਗੁਰਸਿੱਖਾਂ ਦੇ ਨਾਲ ਸੰਵਾਦ ਕਰਦਿਆਂ ਹੋਇਆਂ, ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਅੰਮ੍ਰਿਤਮਈ ਉਪਦੇਸ਼ਾਂ ਨੂੰ ਬਖਸ਼ਿਸ਼ ਕਰਨਾ ਕੀਤਾ ਹੈ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ, ਜੋ ਆਪ ਜੀ ਨੇ ਕਿਰਪਾਲਤਾ ਕਰਕੇ ਉਪਦੇਸ਼ ਅਤੇ ਉਪਦੇਸ਼ਾਂ ਦੀ ਵਿਚਾਰ ਕਥਨ ਅਤੇ ਸਰਵਣ ਕਰਵਾਈ ਹੈ, ਕਿਰਪਾਲਤਾ ਕਰਕੇ ਸਮੁੱਚੀ ਅੰਮ੍ਰਿਤਮਈ ਵਿਚਾਰ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਆਪਣੇ ਉਪਦੇਸ਼ਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਮਹਾਰਾਜ ਜੀ, ਕਿਰਪਾ ਕਰਕੇ ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰਨਾ ਕਰੋ ਜੀ। ਸਤਿਗੁਰੂ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਗਰੀਬ ਨਿਵਾਜ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਖਾਲਸਾ।

दरबार सच खंड वसे निरंकारा लक्ष्मी कड़ी तुम्हारे दरबार।

ਜਗਤ ਕਲ ਬਕਲੀ ਨਾ ਸਾਹਿਬ ਜੀ ਜੀ ਜੋਰ ਪਰ ਪਾਰ

जय

ਜਾਨੀਆਂ

ਕੋਸੀ ਰਕਤਾ ਸੁਰਖੰਡਨ ਸੁੰਭ ਜਗਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਤਨ ਬਿਮੋਚਨ ਸੋਚ ਬਿਸੋਚਨ ਕੌਜ ਕਸੇ ਦਾਮ ਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰ ਸੁਭਾਵ ਸੇ ਦੁਸ਼ਟ ਕ੍ਰਸੇ ਚੰਚਲਾ ਪ੍ਰਹੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋਸੀ ਮੈਂ ਕਾ ਸੁਰ ਮਰਦਨ ਆਧ ਅਨਾਥ ਕਾ ਦੂਰਧੰ ਗੰਡ ਕਾ ਬਿਰਾਜੇ ਰੁਣ ਝੁਣ ਬਾਜੇ ਬ੍ਰਹਮ ਬੈ ਬਾਜੇ ਸੁਨਤ ਸੁਰੰਗ ਕੋ ਕਿਲ ਸੁਨ ਲਾਜੇ ਕਿਲ ਬਿਕ ਬਾਜੇ ਸਗੋਪ ਰਾਜੇ ਮਧ ਉਰੰਗ ਦੁਰਜਨ ਦਲ ਦਜੈ ਮੰਤਨ ਰਿਜੈ ਸਭ ਨ ਭਜੇ ਰੋਹ ਰਣੰ ਜੈ ਜੈ ਹੂਸੀ ਮਹਾਸੁਰ ਮਰਦਨ ਚੰਡ ਚਕਰਦਨ ਆਦ ਗੁਰੰ ਚਾਚਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ।

ਉਸੀ ਮੈਂ ਖਾਦੁਰ ਮਰਦਨ ਆਦ ਜੁਗਾਦ ਅਗਾਦ ਕਤੇ ਖਤਰੀਆਣ ਖਤੰਗੀ ਅਭਯ ਅਭੰਗੀ ਆਦ ਅਨੰਗੀ ਅਗਾਦ ਕਤੇ ਬ੍ਰਿਡਲਾ ਜਭੇ ਅੰਡਨ ਚਛੁਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਤੇ ਸੁਰ ਨਰ ਪ੍ਰਤਿਪਾਰਣ ਪਤਿਤ ਉਦਾਰਣ ਦੋਸ਼ ਨਿਵਾਰਣ ਦੋਖ ਹਰੇ ਜੈ ਜੈ ਉਸੀ ਮੈਂ ਖਾਦੁਰ ਮਰਦਨ ਬੇ ਸਭ ਤੁਨ ਸੰਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਂਦਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨ ਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ ਅਸ਼ਟਾਇਦ ਬਾਹਨ ਬੋਲ ਨਿਬਾਹਨ ਸੰਤ ਬਨਾਹਨ ਗੂੜ ਕਤੇ ਜੈ ਜੈ ਹੋਸੀ ਮੈਂ ਗਾਜੁਰ ਮਰਦਨ ਆਦ ਅਨਾਦ ਅਗਾਧ ਬ੍ਰਿਤੇ ਦੁਖ ਦੁਖ ਪ੍ਰਬਛਣ ਸੇਵ ਕਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸੰਨਾਹੇ ਦੁਸ਼ਟ ਪ੍ਰਦਾਹੇ ਅਰਧ ਲਗਾਹੇ ਦੁਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਸਾਧ ਪ੍ਰਦਛਣ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਧੁੰਦ ਮਤੇ ਅਸ਼ਟਾਇਦ ਚਮਕਣ ਸਸਰ ਜਮਕਣ ਦਾਮਿਨ ਦਮਕਣ ਆਦ ਬ੍ਰਿਤੇ ਡੁਕ ਡੁਕੀ ਦਮੰਗੇ ਵਾਗ ਬਵੰਗੇ ਭੁਜਾ ਬਰੰਗੇ ਸੋਥ ਗਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਚਛਰਾ ਸੁਰ ਮਾਰਨ ਨਰਕ ਨਿਵਾਰਨ ਪਤਿ ਦੋਦਾਰਨ ਏਕ ਵੱਡੇ ਪਾਪਾਨ ਵਿਹੰਡਨ ਦੋਚ ਪ੍ਰਚੰਡਨ ਖੰਡ ਅਖੰਡ।

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਾਹੀ ਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਾਹੀ ਅਤ ਹੈ ਕਿਤੇ ਮਹਾਦੀਨ ਕਿਤੇ ਵਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀ ਅਤ ਹੈ ਕਰਤੇ ਹੈ ਵਿਚਾਰ ਪੈਨ ਪੂਰਨ ਗੋਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਾਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈ ਹੈ ਨਾ ਪਾਰ ਪੈ ਅਪਾਰ ਕੈ ਬਖਾਨੀਐ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾ ਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਐ ਜੰਤਰ ਹੂੰ ਨਜਾਦ ਜਾ ਕੀ ਬਾਬ ਹੂ ਨਮਾਏ ਤਾਂ ਕਿ ਪੂਰਨ ਪ੍ਰਭਾ ਕੇ ਸੋ ਚਟਾ ਕੇ ਅਨ ਮਾਨੀਐ ਤੇਜ ਹੂੰ ਪਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਐ ਤੇਜ ਹੂੰ ਕੁਤਾਰ ਹੈ ਗ ਰਾਜਸੀ ਕੋ ਸਾਰ ਹੈ ਗ ਸੁਧਤਾ ਕੁਖਰ ਹੈ ਗ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਗ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਗੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੋਧ ਕੋ ਅਭੂਤ ਹੈ ਕਿ ਅਛੇ ਅਪਿਨਾਸੀ ਹੈ ਕਾਮ ਕੋ ਨਿੰਦਾ ਹੈ ਕਿ ਖੂਬੀ ਕੋ ਦੇਹੰਦਾ ਹੈ ਗਨੀਮਨ ਗਨਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿੱਤਰਨ ਕੋ ਭੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ ਜੋ ਕੋ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ

ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ।

ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਅਜੀਤ ਸਿੰਘ ਦਾ ਇਤਿਹਾਸ ਸਰਵਣ ਕਰਨਾ ਕੀਤਾ ਕਿ ਕਿਸ ਤਰ੍ਹਾਂ ਸਾਧ ਸੰਗਤ ਜੀ ਉਹ ਪਾਲਕ ਅਜੀਤ ਸਿੰਘ ਬੇਈਮਾਨ ਜੋ ਹੈ ਸਿਰਫ ਆਪਣਾ ਟੌਰ ਦਿਖਾਉਣ ਦੇ ਲਈ ਸਿਰਫ ਆਪਣੀ ਵਾਹ ਵਾਹੀ ਦਿਖਾਉਣ ਦੇ ਲਈ ਆਪਣੀ ਪੂਜਾ ਆਪਣੀ ਮਨਤਾ ਕਰਾਉਣ ਦੇ ਲਈ ਕਈ ਬੰਦੇ ਜਿਹੜੇ ਹਨ ਉਹਨਾਂ ਨੂੰ ਅੰਗ ਰਕਸ਼ਕ ਰੂਪ ਦੇ ਵਿੱਚ ਨਾਲ ਰੱਖਣਾ ਕੀਤਾ। ਉਹਨਾਂ ਜ਼ਮਾਨਿਆਂ ਦੇ ਵਿੱਚ 60 ਘੋੜ ਸਵਾਰ ਦੀ ਫੌਜ ਇਹਦੇ ਅੰਗ ਰਕਸ਼ਕ ਰੂਪ ਦੇ ਵਿੱਚ ਜਿਹਨੂੰ ਬਾਡੀਗਾਰਡ ਬੋਲਦੇ ਹਾਂ ਇਸ ਰੂਪ ਦੇ ਵਿੱਚ ਹਰ ਵੇਲੇ ਉਹਦੇ ਨਾਲ ਤਿਆਰ ਪ੍ਰਤਿਆਰ ਹੋ ਕਰਕੇ ਰਿਹਾ ਕਰਦੇ ਸਨ। ਉਹਨਾਂ ਨੂੰ ਨਾਲ ਲੈ ਕਰਕੇ ਸ਼ਾਮਾਂ ਦਾ ਜਦੋਂ ਸਮਾਂ ਹੁੰਦਾ ਐਵੇਂ ਸ਼ਹਿਰ ਦਾ ਗੇੜਾ ਕੱਢ ਕੇ ਆਉਂਦਾ, ਲੋਕਾਂ ਦੇ ਵਿੱਚ ਆਪਣੀ ਮਨਤਾ ਕਰਾਉਂਦਾ, ਟੌਰ ਦਿਖਾਉਂਦਾ ਅਤੇ ਅੱਗੇ ਅੱਗੇ ਇਹਨੇ ਨਕੀਬ ਨੂੰ ਵੀ ਲਾਉਣਾ ਕੀਤਾ। ਉਹ ਨਕੀਬ ਢੋਲ ਢਮੱਕੇ ਵਜਾਉਂਦੇ ਵਜਾਉਂਦੇ ਅੱਗੇ ਜਾਂਦੇ ਜਾਂਦੇ ਲੋਕਾਂ ਨੂੰ ਹੋਕਾ ਦਿੰਦਾ, ਕਹਿੰਦਾ ਜੀ ਸਾਵਧਾਨ ਹੁਸ਼ਿਆਰ ਹੋ ਜਾਓ, ਜਗਤ ਗੁਰੂ ਜੀ ਆ ਰਹੇ ਹਨ। ਸਤਿਗੁਰੂ ਬਾਬਾ ਅਜੀਤ ਸਿੰਘ ਉਹਨੇ ਇਸ ਤਰ੍ਹਾਂ ਹੀ ਬੋਲਣਾ ਜੋ ਉਹ ਨਕੀਬ ਬੋਲਦਾ ਅਤੇ ਆਓ ਇਹਨਾਂ ਦੇ ਦਰਸ਼ਨ ਕਰੋ, ਮਨ ਮੰਗੀਆਂ ਮੁਰਾਦਾਂ ਤੁਹਾਨੂੰ ਮਿਲ ਜਾਣਗੀਆਂ, ਸੱਜੇ ਖੱਬੇ ਕਿਉਂ ਜਾਂਦੇ ਹੋ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖੋ, ਝੂਠ ਜੋ ਹੈ ਝੂਠ ਦਾ ਬੋਲਬਾਲਾ ਹੁੰਦਾ ਲੇਕਿਨ ਇੱਕ ਦਿਨ ਝੂਠ ਬੇਈਮਾਨੀ ਠੱਗੀ ਫਰੇਬੀ ਜਿਹੜੀ ਹੈ ਉਹ ਆਪ ਮੁਹਾਰੇ ਉਹਦਾ ਪਾਜ ਉਗੜ ਜਾਂਦਾ, ਆਪ ਮੁਹਾਰੇ ਪਿਆਰਿਓ ਉਹ ਪ੍ਰਗਟ ਹੋ ਜਾਂਦਾ ਹੈ। ਕੋਈ ਵਿਦ ਪਰਮਾਤਮਾ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਬਣਾਉਂਦੇ ਹਨ ਕਿ ਜਿਹੜੇ ਕਦੇ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਭਾਈ ਅਸੀਂ ਤਾਂ ਅਸਮਾਨ ਦੇ ਵਿੱਚ ਵੀ ਆਪਣਾ ਸਾਡਾ ਦਾਇਰਾ ਨਹੀਂ ਸਮਾਉਣਾ ਅਤੇ ਸਤਿਗੁਰੂ ਮਹਾਰਾਜ ਜੋ ਅਸਮਾਨ ਨਾ ਮਾਵਈ ਤਿੰਨ ਨੱਕ ਨੱਥਾ ਪਾਏ ਕਿ ਵਾਹਿਗੁਰੂ ਜੀ ਦੀ ਪਿਆਰਿਓ ਇਹੋ ਜਿਹੀ ਜਦੋਂ ਕਿਰਪਾ ਕਰੋਪੀ ਹੋ ਜਾਵੇ ਅਤੇ ਉਹਨਾਂ ਦੇ ਨੱਕ ਦੇ ਵਿੱਚ ਨਥੇਲ ਪੈ ਜਾਂਦੀ ਹੈ। ਮਹਾਰਾਜ ਨੇ ਕਿਹਾ ਨਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਇਸ ਤਰ੍ਹਾਂ ਹੀ ਪਿਆਰਿਓ ਇਹਨੇ ਬਹੁਤ ਵਲ ਛਲ ਕਰਨਾ ਕੀਤਾ, ਗੁਰੂ ਘਰ ਦੀ ਮਾਇਆ ਖਾ ਖਾ ਕਰਕੇ ਆਪਣਾ ਟੌਰ ਵਧਾਉਂਦਾ ਸੀ। ਮਾਤਾ ਜੀ ਨੇ ਸਮਝਾਇਆ ਕਿ ਬੇਟਾ ਦੇਖ ਇਹ ਨਾ ਕਰ, ਲੇਕਿਨ ਆਖੇ ਨਹੀਂ ਲੱਗਦਾ। ਕਰਦੇ ਕਰਦੇ ਪਿਆਰਿਓ ਨਾ ਇੱਕ ਦਿਨ ਤੇ ਇਹਦੇ ਨਾਲਦਿਆਂ ਨੇ ਕਿਹਾ ਕਿ ਗੁਰੂ ਜੀ ਦੇਖੋ ਆਪਾਂ ਤਾਂ ਆਪਣੇ ਹਿੰਦੂਆਂ ਦੇ ਇਲਾਕੇ ਦੇ ਵਿੱਚ ਵਿਚਰਦੇ ਆ, ਚਲੋ ਤੁਰਕਾਂ ਦੇ ਇਲਾਕੇ ਦੇ ਵਿੱਚ ਗੇੜਾ ਕੱਢ ਕੇ ਆਈਏ। ਅਤੇ ਉਹਨਾਂ ਦੀ ਸਭ ਤੋਂ ਵੱਡੀ ਪਿਆਰਿਓ ਜਾਮਾ ਮਸਜਿਦ ਜਿਹੜੀ ਹੈ, ਅੱਜ ਵੀ ਕਿਹਾ ਜਾਂਦਾ ਹਿੰਦੁਸਤਾਨ ਦੀ ਇਹ ਵੱਡੀ ਮਸਜਿਦ ਜਿਹੜੀ ਹੈ ਉਹਨੂੰ ਇਹ ਦਰਜਾ ਪ੍ਰਾਪਤ ਹੈ। ਉਸ ਇਲਾਕੇ ਦੇ ਵਿੱਚ ਨਾਲਦਿਆਂ ਦੇ ਕਹਿ ਕਰਕੇ ਇਹਨੇ ਗੇੜਾ ਕਢਾਉਣਾ ਕੀਤਾ ਅਤੇ ਉੱਥੇ ਸ਼ੁੱਕਰਵਾਰ ਦਾ ਸਮਾਂ, ਜੁੰਮੇ ਦਾ ਸਮਾਂ ਅਤੇ ਉਸ ਦਿਨ ਲੋਕ ਜਿਹੜੇ ਹਨ ਮਸੀਤ ਦੇ ਵਿੱਚ ਨਮਾਜ਼ ਕਰਕੇ ਜਦੋਂ ਬਾਹਰ ਹੀ ਨਿਕਲਣ ਡਏ ਸਨ, ਕਾਜੀ ਮੌਲਵੀ ਮੁਫਤੀ ਆਦਿਕ ਵੱਡੇ ਵੱਡੇ ਉਲੇਮਾਓ ਉੱਥੇ ਹੀ ਖੜੋਤੇ ਹੋਏ ਅਤੇ ਇਹਦੇ ਬੰਦਿਆਂ ਨੇ ਕੀ ਕੀਤਾ, ਉੱਥੋਂ ਗੇੜਾ ਕੱਢਣਾ ਕੀਤਾ। ਗੇੜਾ ਤਾਂ ਕਢਾਇਆ ਅਤੇ ਨਾਲ ਨਕੀਬ ਨੇ ਉੱਥੇ ਬਹੁਤ ਢੋਲ ਢਮੱਕੇ ਵਜਾਏ, ਵੱਡੇ ਵੱਡੇ ਉਹਨੇ ਹੋਕੇ ਦਿੱਤੇ, ਉੱਚੀ ਹੇਕ ਲਾ ਲਾ ਕਰਕੇ ਕਿਹਾ ਗੁਰੂ ਜੀ ਆਏ ਹਨ, ਦਰਸ਼ਨ ਕਰ ਦਿਓ, ਸੱਜੇ ਖੱਬੇ ਕਿਉਂ ਜਾਂਦੇ, ਮਨ ਮੰਗੀਆਂ ਮੁਰਾਦਾਂ ਤੁਹਾਨੂੰ ਪ੍ਰਾਪਤ ਹੋਣਗੀਆਂ। ਇਤਿਹਾਦਿਕ ਜਦੋਂ ਕਿਹਾ ਉਹ ਕਾਜ਼ੀਆਂ ਨੂੰ ਮੌਲਵੀਆਂ ਨੂੰ ਰਿਹਾ ਨਹੀਂ ਗਿਆ। ਉਹਨਾਂ ਨੇ ਕਿਹਾ ਇਸਲਾਮ ਦਾ ਰਾਜ ਹੈ, ਤੁਰਕਾਂ ਦਾ ਰਾਜ ਹੈ, ਸਾਡੇ ਰਾਜ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਸਾਡੇ ਦਰ ਘਰ 'ਤੇ ਆ ਕਰਕੇ ਮਸੀਤ ਦੇ ਵਿੱਚ ਉਹਦੀ ਦੇਵੜੀ ਦੇ ਵਿੱਚ ਆ ਕਰਕੇ ਲਲਕਾਰਾ ਦੇ ਕਰਕੇ ਜਾਵੇ, ਹੋਕਾ ਦੇ ਕਰਕੇ ਜਾਵੇ, ਇਹ ਤਾਂ ਗੱਲ ਬੜੀ ਖਰਾਬ ਹੈ। ਉਹਨਾਂ ਨੇ ਜਾ ਕਰਕੇ ਵਕਤੀ ਬਾਦਸ਼ਾਹ ਜਿਹੜਾ ਉਹਨੂੰ ਸ਼ਿਕਾਇਤ ਕਰ ਦਿੱਤੀ, ਉਹਨੂੰ ਕਹਿ ਦਿੱਤਾ ਕਿ ਭਾਈ ਫਿਰ ਤੂੰ ਕਾਹਦਾ ਬਾਦਸ਼ਾਹ ਹੈ, ਧਰਮ ਦੀ ਤੌਹੀਨ, ਅਸੀਂ ਥੋੜ੍ਹੀ ਉਹਨਾਂ ਦੇ ਕੋਲ ਗਏ। ਉਹ ਖੁਦ ਇੰਨੇ ਬੰਦਿਆਂ ਨੂੰ ਜਿਹੜੇ ਨਾਲ ਬਾਡੀਗਾਰਡਾਂ ਨੂੰ ਨਾਲ ਇਹਨਾਂ ਨੂੰ ਲੈ ਕਰਕੇ ਆਪਣਾ ਦਮਖਮ ਦਿਖਾਉਣ ਦੇ ਲਈ ਇੱਥੇ ਗੇੜਾ ਕੱਢਦਾ, ਹੋਕੇ ਦਿੰਦਾ, ਇਹ ਤਾਂ ਬਹੁਤ ਗਲਤ ਗੱਲ ਹੈ, ਇਹਦੀ ਸਜ਼ਾ ਬਣਦੀ ਹੈ। ਉਹਨੇ ਪਿਆਰਿਓ ਕੀ ਕੀਤਾ ਕਿ ਉਹਨੇ ਦੋ ਇਹ ਕੀਤੇ ਕਿ ਇੱਕ ਤਾਂ ਅਜੀਤ ਸਿੰਘ ਉਹਦੇ ਲਈ ਵਾਰੰਟ ਜਾਰੀ ਕਰ ਦਿੱਤਾ ਕਿ ਦੇਖੋ ਇਹ ਬੇਈਮਾਨ ਕਿਸ ਤਰ੍ਹਾਂ ਹੁੰਦੇ, ਇਹਦੇ ਨਾਲ ਇਹ ਵੀ ਪਤਾ ਲੱਗਦਾ।
ਉਹਨਾਂ ਨੇ ਕਿਹਾ ਕਿ ਅਜੀਤ ਸਿੰਘ ਦੇਖ ਆ ਤੇਰੇ ਤੋਂ ਬਹੁਤ ਵੱਡੀ ਗਲਤੀ ਹੋਈ। ਜੇ ਤੂੰ ਗਲਤੀ ਮੰਨਦਾ ਤੇ ਤੂੰ ਇੱਕ ਕੰਮ ਕਰ, ਗਲ ਵਿੱਚ ਕੁਹਾੜਾ ਪਾ ਲੈ, ਕੁਹਾੜਾ ਪਾ ਕਰਕੇ ਇੱਥੇ ਆ, ਤੇਰੇ ਉੱਤੇ ਮੁਕੱਦਮਾ ਜਾਰੀ ਹੋਵੇਗਾ, ਫਿਰ ਜੋ ਸਜ਼ਾ ਲੱਗੇਗੀ ਉਹ ਤੈਨੂੰ ਭੁਗਤਣਾ ਪੈਣਾ ਹੈ। ਪਹਿਲੇ ਤਾਂ ਇਹ ਵਚਨ ਕੀਤਾ ਤੇ ਨਾਲ ਕਾਜੀ ਮੌਲਵੀ ਕਹਿੰਦੇ ਕਿ ਇਹਦਾ ਧਰਮ ਆਪਾਂ ਭ੍ਰਸ਼ਟ ਕਰੀਏ, ਕਿਉਂਕਿ ਇਹ ਲੋਕ ਨਾ ਪਿਆਰਿਓ, ਮੈਂ ਬੇਨਤੀ ਕਰਾਂ ਇਹਨਾਂ ਲੋਕਾਂ ਦੇ ਅੰਦਰ ਇਹਨਾਂ ਦੀ ਸੈਂਟੀਮੈਂਟਲਤਾ ਜਿਹੜੀ ਹੈ, ਇਹਨਾਂ ਦੀ ਦਿਮਾਗੀ ਹਾਲਾਤ ਜ਼ਿਆਦਾ ਕਰਕੇ ਅੱਜ ਵੀ ਆਪਾਂ ਵੇਖਦੇ ਹਾਂ ਇਹਨਾਂ ਦੇ ਅੰਦਰ ਨਾ ਪਤਾ ਨਹੀਂ ਕੀ ਇਹ ਬਿਮਾਰੀ ਹੁੰਦੀ ਹੈ ਬਹੁਤਾਤ ਲੋਕਾਂ ਦੇ ਵਿੱਚ, ਕਿ ਚਲੋ ਜੀ ਤੁਸੀਂ ਆਪਣੇ ਧਰਮ ਦੇ ਵਿੱਚ ਰਹੋ, ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਲੇਕਿਨ ਇਹ ਦੂਜੇ ਧਰਮਾਂ ਦੇ ਨਾਲ ਮਨ ਵਿੱਚ ਈਰਖਾ ਨਫ਼ਰਤ ਬਹੁਤ ਰੱਖਦੇ। ਇਹਨਾਂ ਦੇ ਅੰਦਰ ਇਹ ਹੁੰਦਾ ਕਿ ਭਾਈ ਆਪਾਂ ਉਹਨਾਂ ਦਾ ਧਰਮ ਪਰਿਵਰਤਨ ਕਰੀਏ, ਉਹਨਾਂ ਦਾ ਧਰਮ ਭ੍ਰਸ਼ਟ ਕਰਕੇ ਆਪਾਂ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਲਿਆਈਏ। ਚਲੋ ਕਿ ਇਹਨੂੰ ਮਾਰਨਾ ਕੁੱਟਣਾ ਸਜ਼ਾ ਦੇਣੀ ਗੱਲ ਵੱਖਰੀ ਹੈ, ਲੇਕਿਨ ਇਹ ਥੋੜ੍ਹੀ ਕੋਈ ਸਜ਼ਾ ਬਣਦੀ। ਅੱਜ ਦੇ ਜ਼ਮਾਨੇ ਦੇ ਵਿੱਚ ਵੀ ਪਿਆਰਿਓ, ਜੁਡੀਸ਼ਰੀ ਦੇ ਵਿੱਚ ਕੋਈ ਇਹ ਬੋਲੇ ਕਿ ਭਾਈ ਤੂੰ ਨੇ ਆ ਫਲਾਣੇ ਦਾ ਕਤਲ ਕੀਤਾ, ਚੋਰੀ ਯਾਰੀ ਬੇਈਮਾਨੀ ਕੀਤੀ, ਜੇ ਤੂੰ ਨੇ ਆਪਣਾ ਧਰਮ ਬਦਲ ਲਿਆ ਤੇ ਚੱਲ ਤੇਰੀਆਂ ਗਲਤੀਆਂ ਅਸੀਂ ਮਾਫ਼ ਕਰ ਦਿੰਦੇ ਹਾਂ ਅਤੇ ਆ ਜਾ ਸਾਡੇ ਧਰਮ ਦੇ ਵਿੱਚ। ਅੱਜ ਇਸ ਤਰ੍ਹਾਂ ਥੋੜ੍ਹੀ ਕਹੀਦਾ ਪਿਆਰਿਓ, ਇਸ ਤਰ੍ਹਾਂ ਨਹੀਂ ਹੁੰਦਾ। ਲੇਕਿਨ ਇਹ ਬੰਦਿਆਂ ਦੇ ਅੰਦਰ ਪਤਾ ਨਹੀਂ ਪਹਿਲਾਂ ਤੋਂ ਹੀ ਪਿਆਰਿਓ ਜੈਨੇਟਿਕਲੀ ਆਪਾਂ ਵੇਖਦੇ ਹਾਂ, ਜ਼ਿਆਦਾ ਕਰਕੇ ਹਰ ਕੋਈ ਬੰਦਾ ਜ਼ਿਆਦਾ ਕਰਕੇ ਬੰਦਿਆਂ ਦੇ ਅੰਦਰ ਇਹੀ ਭਾਵਨਾ ਹੁੰਦੀ ਹੈ, ਲੁਕੀ ਛੁਪੀ ਹੁੰਦੀ। ਥੋੜ੍ਹੀ ਕੁ ਗੱਲ ਜਦੋਂ ਕਈ ਵਾਰੀ ਇੰਝ ਲੱਗਦਾ ਕਿ ਨਹੀਂ ਭਾਈ ਇਹੋ ਜਿਹੀ ਗੱਲ ਨਹੀਂ ਹੋਵੇਗੀ, ਲੇਕਿਨ ਵਕਤ ਆਉਣ ਦੇ ਉੱਤੇ ਪਤਾ ਲੱਗ ਜਾਂਦਾ ਇਹਨਾਂ ਦੇ ਅੰਦਰ ਇਹੀ ਭਾਵਨਾ ਹੁੰਦੀ ਹੈ। ਤਾਂ ਹੀ ਤਾਂ ਪਿਆਰਿਓ ਜ਼ਿਆਦਾ ਕਰਕੇ ਬਜ਼ੁਰਗ ਜਿਹੜੇ ਹਨ ਅਤੇ ਉਹ ਸਾਨੂੰ ਇਹੀ ਸਮਝਾਇਆ ਕਰਦੇ ਕਿ ਭਾਈ ਇੰਨਾ ਜ਼ਿਆਦਾ ਇਹਨਾਂ ਦੇ ਨਾਲ ਮਿਲਵਰਤਨ ਜਿਹੜਾ ਨਹੀਂ ਕਰਨਾ ਚਾਹੀਦਾ, ਅਤੇ ਇਹਨਾਂ ਦਾ ਜਿਹੜਾ ਹੈ ਤੁਰਕਾਂ ਦਾ ਭੋਜਨ ਆਦਿਕ ਵੀ ਜਿਹੜਾ ਹੈ, ਚਲੋ ਬੇਸ਼ੱਕ ਉਹ ਬੋਲੇ ਕਿ ਜੀ ਸ਼ਾਕਾਹਾਰੀ ਹੈ ਵਧੀਆ ਹੈ, ਉਹ ਵੀ ਇਹ ਨਹੀਂ ਕਰਨਾ ਚਾਹੀਦਾ। ਲੇਕਿਨ ਕਿਉਂ ਨਹੀਂ ਕਰਨਾ ਚਾਹੀਦਾ? ਕਿਉਂਕਿ ਜ਼ਿਆਦਾ ਕਰਕੇ ਬੰਦੇ ਪਿਆਰੇ ਉਹਨਾਂ ਦੇ ਅੰਦਰ ਇਹੋ ਜਿਹੀ ਕੋਈ ਮੰਦ ਭਾਵਨਾ ਹੁੰਦੀ ਹੈ, ਇੰਝ ਹੀ ਉਹ ਕਰਦੇ ਆਪਣਾ ਜੂਠਾ ਖਵਾਉਣਾ ਅਤੇ ਕਿਸੇ ਨੂੰ ਜੇ ਪ੍ਰਸ਼ਾਦਾ ਵੀ ਛਕਾਉਣਾ ਅਤੇ ਭਾਈ ਉਹਦੇ ਵਿੱਚ ਕਲਮਾ ਆਦਿਕ ਪੜ ਦੇਣਾ, ਇਹ ਕਰ ਦੇਣਾ, ਉਹ ਕਰ ਦੇਣਾ, ਬਹੁਤ ਜ਼ਿਆਦਾ ਇਸ ਤਰ੍ਹਾਂ ਟੂਣੇ ਤਬੀਤ ਕਰਨੇ, ਕਈ ਚੀਜ਼ਾਂ ਦੇ ਪਿਆਰੇ ਹੋਏ ਬੰਦੇ ਸਹਾਰੇ ਲੈਂਦੇ, ਇਹ ਹੀ ਚਾਹੁੰਦੇ ਕਿ ਭਾਈ ਅਗਲੇ ਦਾ ਧਰਮ ਭ੍ਰਸ਼ਟ ਹੋ ਜਾਵੇ ਅਤੇ ਉਹ ਸਾਡੇ ਧਰਮ ਦੇ ਵਿੱਚ ਆਵੇ, ਸਾਡੇ ਧਰਮ ਦਾ ਇਜਾਫਾ ਹੋਵੇ। ਅਤੇ ਤੁਸੀਂ ਯਾਦ ਰੱਖੋ ਪਿਆਰਿਓ, ਜਿੱਥੇ ਜਿੱਥੇ ਜਿੱਥੇ ਇਸਲਾਮ ਮੁਸਲਮਾਨਾਂ ਦੀ ਜ਼ਿਆਦਾ ਆਬਾਦੀ ਵੱਧ ਜਾਂਦੀ ਨਾ, ਜਿਨ੍ਹਾਂ ਵੀ ਇਲਾਕਿਆਂ ਦੇਸ਼ਾਂ ਦੇ ਵਿੱਚ, ਅਤੇ ਉੱਥੇ ਜਿਹੜੇ ਘੱਟ ਗਿਣਤੀ ਲੋਕ ਜਿਹੜੇ ਹਨ ਉਹ ਕਦੇ ਨਾ ਕਦੇ ਪਿਆਰੇ ਉਹਨਾਂ ਨੂੰ ਤੰਗ ਕਰਦੇ, ਉਹਨਾਂ ਨੂੰ ਆਪਣੇ ਅੰਦਰ ਉਹ ਜਜ਼ਬ ਕਰਨਾ ਚਾਹੁੰਦੇ ਹਨ। ਸੋ ਇਹਨੂੰ ਇਹ ਵੀ ਸਜ਼ਾ ਲਾ ਦਿੱਤੀ, ਕਹਿ ਦਿੱਤਾ ਕਿ ਇੱਕ ਤਾਂ ਆਪਣੀ ਗਲਤੀ ਮਨ ਕੁਹਾੜਾ ਲਟਕਾ ਕਰਕੇ ਆ ਜਾ, ਮੁਕੱਦਮਾ ਚੱਲੇਗਾ, ਫਿਰ ਤੇਰਾ ਫੈਸਲਾ ਹੋਵੇਗਾ। ਜੇ ਇਹ ਮੁਕੱਦਮੇ ਤੋਂ ਸਜ਼ਾ ਤੋਂ ਜੇ ਬਚਣਾ ਚਾਹੁੰਦਾ ਤੇ ਤੂੰ ਖੁਦ ਆਪਣੇ ਕੇਸਾਂ ਦੀ ਬੇਅਦਬੀ ਕਰ, ਆਪਣੇ ਕੇਸ ਕਟਾ ਕਰਕੇ, ਸਾਡੇ ਬੰਦੇ ਆਉਣਗੇ ਉਹਨਾਂ ਦੇ ਸਾਹਮਣੇ ਆਪਣੇ ਕੇਸ ਕਟਾ ਕਰਕੇ ਬਾਦਸ਼ਾਹ ਦੇ ਕੋਲ ਭੇਜਣਾ ਕਰ, ਜਦੋਂ ਤੂੰ ਆਪਣੇ ਧਰਮ ਤੋਂ ਖਾਲੀ ਹੋ ਗਿਆ, ਕੇਸ ਕਟਾ ਕਰਕੇ ਨਜ਼ਰਾਨਾ ਭੇਜਿਆ, ਅਸੀਂ ਮਾਫ਼ ਕਰ ਦੇਵਾਂਗੇ। ਹੁਣ ਇਹ ਗੱਲ ਜਦੋਂ ਇਹਨੂੰ ਪਤਾ ਚੱਲੀ ਪਾਲਕ ਅਜੀਤ ਸਿੰਘ ਨੂੰ, ਉਹਦੇ ਨਾਲ ਦੇ ਬੰਦੇ ਉਹਨਾਂ ਨੇ ਫਿਰ ਉਹਨੂੰ ਕਹਿ ਦਿੱਤਾ ਕਿ ਅਜੀਤ ਸਿੰਘ ਤੂੰ ਭੱਜ ਕੇ ਜਾ ਨਹੀਂ ਸਕਦਾ, ਕਿੱਥੇ ਜਾਵੇਗਾ, ਤੁਰਕਾਂ ਦਾ ਰਾਜ ਹੈ, ਭੱਜ ਕੇ ਨਿਕਲਿਆ ਇਹਨਾਂ ਨੇ ਪਕੜ ਕੇ ਮਾਰ ਦੇਣਾ, ਅਤੇ ਜੇ ਤੂੰ ਸਜ਼ਾ ਦੇ ਲਈ ਵੀ ਜਾਵੇਗਾ, ਖੌਰੇ ਕੀ ਸਜ਼ਾ ਤੈਨੂੰ ਲਾ ਦੇਣਗੇ, ਕਿਹੜਾ ਮੁਕੱਦਮਾ ਚਲਾਉਣਗੇ। ਹੁਣ ਇਹ ਵੀ ਆਪਾਂ ਕਹਿ ਨਹੀਂ ਸਕਦੇ ਆ, ਜੇ ਬਚਣਾ ਆਹੀ ਕੰਮ ਕਰ, ਆਪਣੇ ਕੇਸ ਕਟਾ ਦੇ। ਉਸ ਵੇਲੇ ਪਿਆਰਿਓ ਇਸ ਬੇਈਮਾਨ ਨੇ ਅਜੀਤ ਸਿੰਘ ਨੇ ਕੀ ਕੀਤਾ, ਉਹਦੇ ਜਦੋਂ ਸਰਕਾਰੀ ਬੰਦੇ ਆਏ, ਇਹਨੇ ਮਨਜ਼ੂਰ ਕਰ ਲਿਆ ਕਿ ਮੈਂ ਕੇਸ ਕਟਾ ਕੇ ਭੇਜਾਂਗਾ, ਉਹਨਾਂ ਦੇ ਅੱਗੇ ਆਪਣੇ ਕੇਸ ਕਟਾ ਕਰਕੇ ਭੇਜ ਦਿੱਤੇ ਅਤੇ ਕਹਿ ਦਿੱਤਾ ਕਿ ਭਾਈ ਦੁਬਾਰਾ ਮੈਂ ਇਹੋ ਜਿਹਾ ਕੰਮ ਨਹੀਂ ਕਰਾਂਗਾ। ਇਹ ਕੇਸ ਜਦੋਂ ਉਹਨੇ ਕਟਾਉਣੇ ਕੀਤੇ, ਮਾਤਾ ਜੀ ਨੂੰ, ਮਾਤਾ ਸੁੰਦਰੀ ਜੀ ਨੂੰ ਜਦੋਂ ਪਤਾ ਚੱਲਿਆ, ਮਾਤਾ ਜੀ ਪਿਆਰਿਓ ਭੁੱਬਾਂ ਮਾਰ ਮਾਰ ਕੇ, ਟੱਕਰਾਂ ਖਾ ਖਾ ਕਰਕੇ ਉਹਨਾਂ ਨੇ ਬਹੁਤ ਵਿਰਾਗ ਕੀਤਾ, ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਕਹਿੰਦੇ ਕਿ ਇਸ ਤੋਂ ਵੱਡਾ ਇਹ ਭੈੜਾ ਕੰਮ ਕੀ ਹੋ ਸਕਦਾ। ਫਿਰ ਉਹ ਜਦੋਂ ਆਇਆ ਨਾ, ਉਹਨੂੰ ਇੰਨੀਆਂ ਲਾਲਤਾਂ ਪਾਈਆਂ, ਕਹਿਣ ਲੱਗੇ ਕਿ ਮੇਰੀ ਗਲਤੀ ਹੋਈ ਹੈ, ਮੈਨੇ ਤੇਰਾ ਨਾਮ ਅਜੀਤ ਸਿੰਘ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਰੱਖਿਆ,
ਤੂੰ ਉਹਦੀ ਕੀ ਬਰਾਬਰੀ ਕਰਨੀ ਹੈ? ਤੂੰ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਵੀ ਬਰਾਬਰੀ ਨਹੀਂ ਕਰ ਸਕਦਾ, ਉਹਨਾਂ ਦੀ ਕੀ ਉਹਨਾਂ ਦੇ ਚਰਨਾਂ ਦੇ ਧੂੜੀ ਦੀ ਵੀ ਬੇਈਮਾਨਾ ਤੂੰ ਬਰਾਬਰੀ ਨਹੀਂ ਕਰ ਸਕਦਾ। ਉਹਨਾਂ ਨੂੰ ਵੀ ਇਹੀ ਲਾਲਚਾਂ ਦਿੱਤੀਆਂ ਸੀ ਨਾ ਪਿਆਰਿਓ। ਚਲੋ ਵੱਡੇ ਸਾਹਿਬਜ਼ਾਦੇ ਜੋ ਹਨ ਇਹ ਜੰਗ ਦੇ ਵਿੱਚ ਸ਼ਹੀਦ ਹੈ। ਦੋ ਤਰ੍ਹਾਂ ਦੀ ਸ਼ਹਾਦਤ ਹੁੰਦੀ ਹੈ, ਇੱਕ ਜੰਗੀ ਸ਼ਹਾਦਤ ਹੁੰਦੀ ਹੈ ਜਿੱਥੇ ਸੂਰਮੇ ਜੰਗ ਦੇ ਵਿੱਚ ਪਿਆਰਿਓ ਲੜ ਕਰਕੇ ਸ਼ਹੀਦ ਹੋ ਜਾਂਦੇ ਹਨ, ਧਰਮ ਦੇ ਲਈ, ਅਣਖ ਗੈਰਤ ਦੇ ਲਈ, ਦੇਸ਼ ਧਰਮ ਦੇ ਲਈ ਜਿਹੜੇ ਸ਼ਹੀਦ ਹੋ ਜਾਂਦੇ ਉਹ ਵੱਖਰੀ ਗੱਲ ਹੈ। ਉਹ ਤਾਂ ਲੜਾਈ ਦੇ ਵਿੱਚ ਕੋਈ ਨਾ ਕੋਈ ਤਾਂ ਮਰੇਗਾ, ਕੋਈ ਨਾ ਕੋਈ ਤਾਂ ਮਾਰੇਗਾ। ਲੇਕਿਨ ਪਿਆਰਿਓ ਇੱਕ ਸ਼ਾਂਤਮਈ ਢੰਗ ਦੀ ਜੋ ਸ਼ਹਾਦਤ ਹੁੰਦੀ ਆ ਸਿਧਾਂਤਾਂ ਦੀ ਹੁੰਦੀ ਹੈ। ਉਹਦੇ ਵਿੱਚ ਵੀ ਦੇਖੋ ਕਿ ਰਾਸਤਾ ਇੱਕ ਖੁੱਲ੍ਹਾ ਹੁੰਦਾ ਕਿ ਭਾਈ ਇੰਜ ਕਰ ਦਿਓ ਅਤੇ ਤੁਹਾਨੂੰ ਅਸੀਂ ਛੱਡ ਦੇਵਾਂਗੇ। ਲੇਕਿਨ ਫਿਰ ਵੀ ਪਿਆਰਿਓ ਉਹ ਖੁੱਲ੍ਹੇ ਰਾਸਤੇ ਨੂੰ ਛੱਡ ਕਰਕੇ ਆਪਣੇ ਧਰਮ ਆਪਣੇ ਬਚਨਾਂ ਦੇ ਵਿੱਚ ਪੱਕੇ ਰਹਿ ਕਰਕੇ ਸ਼ਹਾਦਤ ਦਿੰਦੇ। ਉਹਨਾਂ ਦੀ ਮਹਾਨਤਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਪੰਚਮ ਪਾਤਸ਼ਾਹ ਜੀ ਮਹਾਰਾਜ ਨੂੰ ਵੀ ਕਿਹਾ ਸੀ ਨਾ ਕਿ ਸਤਿਗੁਰੂ ਮਹਾਰਾਜ ਤੁਹਾਡੇ ਗ੍ਰੰਥ ਦੇ ਵਿੱਚ ਇਸਲਾਮ ਦੀ ਵਡਿਆਈ ਕਰੋ, ਮੁਹੰਮਦ ਸਾਹਿਬ ਦੀ ਵਡਿਆਈ ਕਰੋ, ਛੱਡ ਦਿੱਤਾ ਜਾਵੇਗਾ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਮਹਾਰਾਜ ਨੂੰ ਇਹ ਵੀ ਦਬਾਅ ਬਣਾਇਆ ਗਿਆ, ਧਰਮ ਪਰਿਵਰਤਨ ਕਰ ਦਿਓ, ਇਸਲਾਮ ਦਾ ਪ੍ਰਚਾਰ ਕਰੋ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਵੀ ਕਿਹਾ ਗਿਆ ਸੀ ਆਪਣਾ ਧਰਮ ਛੱਡ ਦਿਓ, ਇਸਲਾਮ ਦੇ ਵਿੱਚ ਆ ਜਾਓ, ਬਹੁਤ ਵੱਡੇ ਖਲੀਫੇ ਦਾ ਦਰਜਾ ਦਿੱਤਾ ਜਾਵੇਗਾ। ਇਨਕਾਰ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਆਹੀ ਲਾਲਚਾਂ ਦਿੱਤੀਆਂ ਗਈਆਂ। ਕਹਿਣ ਲੱਗੇ ਕਿ ਭਾਈ ਤੁਸੀਂ ਤਾਂ ਛੋਟੇ ਹੋ, ਹਾਲੇ ਤਾਂ ਤੁਹਾਡੀ ਜਵਾਨੀ ਤੁਹਾਡੀ ਆਰਬਲਾ ਰਹਿੰਦੀ ਹੈ, ਅਤੇ ਤੁਸੀਂ ਇੱਕ ਕੰਮ ਕਰੋ, ਇਸਲਾਮ ਕਬੂਲ ਕਰ ਲਿਓ, ਕੇਸਾਂ ਦੀ ਬੇਦਬੀ ਕਰਾ ਦਿਓ, ਆਪਣੇ ਧਰਮ ਨੂੰ ਛੱਡ ਦਿਓ, ਅਸੀਂ ਤੁਹਾਨੂੰ ਬਖਸ਼ ਦੇਵਾਂਗੇ, ਬਖਸ਼ਾਂਗੇ ਅਤੇ ਨਾਲ ਤੁਹਾਨੂੰ ਰਾਜਪਾਟ ਦੇ ਨਾਲ ਨਵਾਜਾਂਗੇ, ਵੱਡੀਆਂ ਜਿਹੜੀਆਂ ਬੱਚੀਆਂ ਜੋ ਸਾਡੀਆਂ ਧੀਆਂ ਉਹਨਾਂ ਦੇ ਡੋਲੇ ਦੇਵਾਂਗੇ, ਆਹ ਕਰਾਂਗੇ ਉਹ ਕਰਾਂਗੇ। ਉਹਨਾਂ ਨੇ ਸਾਰਿਆਂ ਨੂੰ ਪਿਆਰਿਓ ਆਪਣੇ ਜੁੱਤੇ ਦੀ ਨੋਕ ਦੇ ਅੱਗੇ ਲਾ ਕਰਕੇ ਠੋਕਰਾਂ ਮਾਰੀਆਂ ਅਤੇ ਕਿਹਾ ਕਿ ਬੇਈਮਾਨਾ ਸਾਨੂੰ ਆਪਣਾ ਧਰਮ ਪਿਆਰਾ ਹੈ ਅਤੇ ਤੂੰ ਜੋ ਮਰਜ਼ੀ ਕਰਨਾ ਕਰ ਲੈ, ਸਾਨੂੰ ਆਪਣੇ ਧਰਮ ਤੋਂ ਤੂੰ ਗਿਰਾ ਨਹੀਂ ਸਕਦਾ। ਮਰਨਾ ਮਾਰਨਾ ਸ਼ਹੀਦ ਕਰਨਾ ਇੱਕ ਨਹੀਂ, ਹਜ਼ਾਰ ਵਾਰੀ ਸਾਨੂੰ ਸ਼ਹੀਦ ਕਰਨਾ ਕਰ, ਮਾਰਨਾ ਕਰ, ਅਸੀਂ ਤਿਆਰ ਹਾਂ, ਲੇਕਿਨ ਅਸੀਂ ਆਪਣੇ ਧਰਮ ਤੋਂ ਖਾਰਜ ਨਹੀਂ ਹੋਣਾ। ਮਾਤਾ ਜੀ ਨੇ ਉਹ ਸਾਖੀਆਂ ਸੁਣਾਈਆਂ। ਕਹਿਣ ਲੱਗਾ ਬੇਈਮਾਨਾ ਤੂੰ ਤਾਂ ਇੰਨਾ ਗਿਰ ਗਿਆ। ਛੋਟੇ ਛੋਟੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਹਵਾਲਾ ਦਿੱਤਾ ਕਿ ਉਹਨਾਂ ਨੂੰ ਵੀ ਕਿਹਾ ਸੀ ਨਾ ਕਿ ਭਾਈ ਤੇ ਤੁਸੀਂ ਧਰਮ ਛੱਡ ਦਿਓ, ਕੇਸਾਂ ਦੀ ਬੇਅਦਬੀ ਕਰਾ ਦਿਓ ਤੇ ਤੁਹਾਨੂੰ ਬਖਸ਼ ਦਿੱਤਾ ਜਾਵੇਗਾ, ਜਾਨ ਮਾਫੀ ਕੀਤੀ ਜਾਵੇਗੀ। ਇਨਕਾਰ ਕਰ ਦਿੱਤਾ। ਤੂੰ ਇੰਨਾ ਹੌੜਾ ਹੋ ਗਿਆ, ਇੰਨਾ ਬੇਈਮਾਨ ਹੋ ਗਿਆ। ਮਾਤਾ ਜੀ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗਣਾ, ਅੱਜ ਤੋਂ ਬਾਅਦ ਇੱਥੋਂ ਦਫਾ ਹੋਣਾ ਕਰ। ਮਾਤਾ ਜੀ ਨੇ ਉਹਨੂੰ ਆਪਣੇ ਮੱਥੇ ਨਹੀਂ ਲਾਇਆ ਤੇ ਆਪ ਫਿਰ ਮਾਤਾ ਜੀ ਨੇ ਸਿੱਖਾਂ ਨੂੰ ਸੰਗਤਾਂ ਨੂੰ ਕਹਿ ਦਿੱਤਾ ਕਿ ਸੰਗਤ ਜੀ ਹੁਣ ਇਸ ਨਗਰ ਦੇ ਵਿੱਚ ਮੈਨੇ ਨਹੀਂ ਰਹਿਣਾ ਹੈ, ਮੈਂ ਇੱਥੋਂ ਚੱਲ ਜਾਣਾ। ਤੇ ਉਸ ਵੇਲੇ ਸਾਧ ਸੰਗਤ ਜੀ ਦੇਖੋ ਕਿ ਇਹ ਇੱਕ ਬਚਨ ਆਉਂਦਾ ਕਿ ਬੜਾ ਪਿਆਰਾ, ਦੇਖੋ ਇਹ ਇਤਿਹਾਸਿਕ ਬਚਨ ਹੈ ਕਿ ਤਕਰੀਬਨ ਦਿੱਲੀ ਦੇ ਵਿੱਚ 1700 ਸਿੱਖਾਂ ਦੇ ਘਰ ਸਨ ਅਥੈਂਟਿਕ ਰੂਪ ਦੇ ਵਿੱਚ, ਉਹਨਾਂ ਨੂੰ ਨਾ ਸੇਵਾਵਾਂ ਲਾਈਆਂ ਗਈਆਂ, ਇੱਕ ਇੱਕ ਘਰ ਨੂੰ ਪਿਆਰਿਓ ਇੱਕ ਇੱਕ ਮੋਹਰ ਜਿਹੜੀ ਹੈ ਉਹ ਸੇਵਾ ਲਾਈ ਗਈ ਕਿ ਇੰਨੀ ਮਾਇਆ ਤੁਸੀਂ ਇਹ ਕਰੋ। ਔਰ ਵੀ ਸਿੱਖਾਂ ਨੇ ਫਿਰ 3000 ਦਮੜਾ ਪਾ ਕਰਕੇ ਕਿ 2000 ਦਮੜਾ ਜਿਹੜਾ ਉਸ ਜ਼ਮਾਨੇ ਦਾ ਪਿਆਰਿਓ ਜੋ ਅੱਜ ਲੱਖਾਂ ਕਰੋੜਾਂ ਦਾ ਬਣਦਾ, ਇੰਨੀ ਮਾਇਆ ਇਕੱਤਰ ਕੀਤੀ। ਅਤੇ ਮਾਤਾ ਜੀ ਕਹਿਣ ਲੱਗੇ ਮੈਂ ਨਗਰ ਛੱਡ ਕੇ ਜਾਣਾ। ਸਿਆਣੇ ਸਿੱਖ ਕਹਿਣ ਲੱਗੇ ਕਿ ਮਾਤਾ ਜੀ ਆਪ ਕਿਉਂ ਜਾਂਦੇ ਹੋ, ਆਪਨੇ ਥੋੜ੍ਹੀ ਕੋ ਗੁਨਾਹ ਕਰਨਾ ਕੀਤਾ, ਤੁਹਾਡੀ ਥੋੜ੍ਹੀ ਕੋ ਗਲਤੀ ਹੋਈ ਹੈ, ਗਲਤੀ ਤਾਂ ਇਹਨੇ ਕੀਤੀ, ਆਹ ਬੇਈਮਾਨ ਬਣ ਗਿਆ। ਆਪ ਜੀ ਸਾਰੀ ਜ਼ਿੰਦਗੀ ਇੱਥੇ ਰਹੇ ਹੋ, ਹੁਣ ਕਹਿੰਦੇ ਹੋ ਕਿ ਇੱਥੇ ਨਹੀਂ ਰਹਿਣਾ, ਦੂਜੇ ਪਾਸੇ ਚੱਲ ਜਾਣਾ, ਅਸੀਂ ਜਾਣ ਨਹੀਂ ਦੇਣਾ ਹੈ। ਅਤੇ ਉਸ ਵੇਲੇ ਸਿਆਣਿਆਂ ਨੇ ਕਿਹਾ ਮਾਤਾ ਜੀ ਇੱਕ ਕੰਮ ਆਪਾਂ ਕਰੀਏ। ਮਾਤਾ ਜੀ ਨੇ ਵੀ ਕਹਿ ਦਿੱਤਾ ਕਿ ਹੁਣ ਇਹਨੂੰ ਮੱਥਾ ਨਹੀਂ ਲਾਉਣਾ, ਮੈਨੇ ਇਹਦੇ ਦਰਸ਼ਨ ਨਹੀਂ ਕਰਨੇ ਹਨ, ਇਹਨੂੰ ਵੇਖਣਾ ਵੀ ਨਹੀਂ ਹੈ। ਅਤੇ ਉਸ ਵੇਲੇ ਸਿਆਣਿਆਂ ਨੇ ਕਿਹਾ ਠੀਕ ਹੈ ਮਾਤਾ ਜੀ, ਆਪਾਂ ਇੱਕ ਕੰਮ ਕਰਦੇ ਹਾਂ ਕਿ ਆਪ ਜੀ ਜੋ ਹੈ ਅਤੇ ਆਪ ਜੀ ਦਿੱਲੀ ਵਿੱਚ ਹੀ ਰਹੋ, ਅਸੀਂ ਨਾ ਨਗਰ ਦੇ ਬਾਹਰ ਬਾਹਰ ਕਿੱਥੇ ਉੱਥੇ ਜਾ ਕਰਕੇ ਆਪ ਜੀ ਦਾ ਜੋ ਹੈ ਰਹਿਣ ਦਾ ਪ੍ਰਬੰਧ ਕਰਦੇ ਹਾਂ, ਉੱਥੇ ਵਧੀਆ ਘਰ ਬਣਾ ਦਿੰਦੇ ਹਾਂ, ਆਪ ਜੀ ਉੱਥੇ ਰਹੋ। ਅੱਜ ਤੱਕ ਅਸੀਂ ਇੱਥੇ ਆਉਂਦੇ ਸੀ ਆਪ ਜੀ ਦੇ ਦਰਸ਼ਨ ਕਰਨ ਦੇ ਲਈ,
ਅੱਜ ਤੋਂ ਬਾਅਦ ਉੱਥੇ ਆ ਕਰਕੇ ਆਪ ਜੀ ਦੇ ਦਰਸ਼ਨ ਕਰਨਾ, ਲੇਕਿਨ ਮਾਤਾ ਜੀ ਆਪ ਜੀ ਨੂੰ ਦਿੱਲੀ ਤੋਂ ਅੱਗੇ ਨਹੀਂ ਜਾਣ ਦੇਣਾ। ਇੰਝ ਸਿੱਖਾਂ ਨੇ ਬੇਨਤੀ ਕੀਤੀ ਮਾਤਾ ਜੀ ਦੇ ਲਈ, ਪਿਆਰਿਓ ਸ਼ਾਇਦ ਉਹ ਨਵੀਂ ਦਿੱਲੀ ਜਿਹੜੀ ਹੈ ਉਸ ਪਾਸੇ ਜੋ ਮਾਤਾ ਜੀ ਦਾ ਅਸਥਾਨ ਹੈ ਉਸ ਪਾਸੇ ਵਧੀਆ ਨਵਾਂ ਮਕਾਨ ਬਣਾ ਕਰਕੇ ਮਾਤਾ ਜੀ ਨੂੰ ਦਿੱਤਾ, ਅਤੇ ਮਾਤਾ ਜੀ ਜੋ ਹਨ ਉਸ ਮਕਾਨ ਦੇ ਵਿੱਚ ਆ ਕਰਕੇ ਹੁਣ ਕਿਸ ਤਰ੍ਹਾਂ ਰਹਿੰਦੇ, ਕੀ ਕਰਦੇ। ਪਿਆਰਿਓ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ

ਆਪ ਜੀ ਇੱਕ ਕੰਮ ਕਰੋ, ਜੇ ਇਸ ਤਰ੍ਹਾਂ ਇਹਦੇ ਨਾਲ ਨਹੀਂ ਰਹਿਣਾ ਨਾ ਆਪਾਂ ਇਹਨੂੰ ਛੱਡ ਦਈਏ। ਆਪ ਜੀ ਵਾਰ ਵਾਰ ਆਪ ਜੀ ਦੇ ਲਈ ਵਧੀਆ ਅਸੀਂ ਮਕਾਨ ਬਣਾਉਂਦੇ ਹਾਂ, ਘਰ ਬਣਾਉਂਦੇ ਹਾਂ, ਉੱਥੇ ਆ ਕਰਕੇ

ਨੂੰ ਜਦੋਂ ਇੰਜ ਸੰਗਤਾਂ ਨੇ ਬੇਨਤੀਆਂ ਕੀਤੀਆਂ ਕਿ ਮਾਤਾ ਜੀ ਇੰਜ ਨਹੀਂ, ਆਪ ਜੀ ਨਾ ਇੰਜ ਕਰਨਾ ਕਰੋ, ਆਪ ਜੀ ਜੋ ਹੈ ਤੇ ਆ ਘਰ ਛੱਡ ਦਿਓ, ਇਹਦੇ ਮੱਥੇ ਨਹੀਂ ਲੱਗਣਾ, ਨਾ ਲੱਗੋ, ਉੱਥੇ ਚੱਲ ਜਾਓ, ਉੱਥੇ ਕਹਿ ਦੇਵਾਂਗੇ ਕਿ ਜੀ ਇਹ ਅਜੀਤ ਸਿੰਘ ਨਾ

0: ਫਿਰ ਕਹਿ ਦਿੱਤਾ ਠੀਕ ਹੈ ਖਾਲਸਾ ਜੀਓ। ਆਪ ਜੀ ਫਿਰ ਦਿੱਲੀ ਦੇ ਬਾਰ ਬਾਰ ਵਧੀਆ ਟਿਕਾਣਾ ਲੱਭ ਕਰਕੇ ਉੱਥੇ ਮੇਰੇ ਲਈ ਘਰ ਬਣਾ ਦਿਓ, ਮੈਂ ਉੱਥੇ ਜਾ ਕਰਕੇ ਰਹਿੰਦਾ ਸਮਾਂ ਜੋ ਹੈ ਆਪਣਾ ਮੈਂ ਬਤੀਤ ਕਰਨਾ।
1: ਇੱਕ ਘਰ ਪ੍ਰਤੇਕ ਰਜਤ ਪਣਾ।
0: ਤੇ ਉਸ ਜ਼ਮਾਨੇ ਦੇ ਵਿੱਚ ਦੇਖੋ ਸੇਵਾਵਾਂ ਕਿਸ ਤਰ੍ਹਾਂ ਲਾਈਆਂ ਗਈਆਂ ਕਿ ਇੱਕ ਘਰ ਦੇ ਪ੍ਰਤੀ, ਹੁਣ ਸਮਝੋ ਇੱਕ ਘਰ ਹੈ, ਇੱਕ ਘਰ ਨੂੰ ਫਿਰ ਇੱਕ ਰਜਤਪਣ, ਰਜਤਪਣ ਦਾ ਮਤਲਬ ਚਾਂਦੀ ਦਾ ਸਿੱਕਾ, ਇੱਕ ਹੁੰਦੀ ਹੈ ਸੋਨੇ ਦੀ ਮੋਹਰ ਅਸ਼ਰਫੀ ਜਿਹੜੀ ਹੈ ਉਹਦੀ ਕੀਮਤ ਜ਼ਿਆਦੀ ਹੁੰਦੀ, ਰਜਤਪਣ ਉਹ ਤੋਂ ਘੱਟ ਹੁੰਦਾ। ਤੇ ਫਿਰ ਸੰਗਤਾਂ ਨੂੰ, ਫਿਰ ਮਾਤਾ ਜੀ ਨੇ ਜਿਹੜੇ ਪ੍ਰਬੰਧਕਾਂ ਨੇ ਫਿਰ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਉਹਨਾਂ ਨੂੰ ਸੇਵਾਵਾਂ ਲਾ ਲਈਆਂ ਕਿ ਭਾਈ ਇੱਕ ਇੱਕ ਘਰ ਜਿਹੜਾ ਨਾ ਇਹ ਤੁਸੀਂ ਨਾ ਚਲੋ ਵੱਧ ਜ਼ਿਆਦੀ ਮਾਇਆ ਦੇਣੀ ਉਹ ਤੁਹਾਡੀ ਖੁਸ਼ੀ ਹੈ, ਲੇਕਿਨ ਘੱਟ ਤੋਂ ਘੱਟ ਇੱਕ ਰਜਤਪਣ ਜੋ ਹੈ ਇਹ ਗੁਰੂ ਘਰ ਨੂੰ ਆਪ ਜੀ ਅਰਪਣ ਕਰਨਾ ਕਰੋ। ਤੇ ਸਾਰਿਆਂ ਨੇ ਫਿਰ ਜਦੋਂ ਸੰਗਤਾਂ ਦੇ ਅੱਗੇ ਜਾ ਕਰਕੇ ਅਰਦਾਸ ਬੇਨਤੀ ਗੁਰਮੁਖਾਂ ਨੇ

ਅੱਜ ਆਪਾਂ ਵੇਖਦੇ ਹਾਂ ਪਿਆਰਿਓ ਦਿੱਲੀ ਦੇ ਵਿੱਚ ਤੇ ਲੱਖਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਿਆਰਿਓ ਗੁਰੂ ਕੇ ਸਿੱਖਾਂ ਦੇ ਘਰ ਹਨ। ਹੁਣ ਜੇ ਬੋਲੀ ਦੀ ਆਪਾਂ ਬੋਲੀ ਦਾ ਆਧਾਰ ਬਣਾਈਏ, ਹਿੰਦੀ ਤੋਂ ਬਾਅਦ ਜੋ ਹੈ ਸਭ ਤੋਂ ਜ਼ਿਆਦਾ

ਤਾਂ ਕਰਕੇ ਅੱਜ ਆਪ ਜੀ ਦੇਖ ਸਕਦੇ ਹੋ ਉੱਥੇ ਸਾਈਨ ਬੋਰਡਾਂ ਦੇ ਵਿੱਚ ਇੰਗਲਿਸ਼, ਫਿਰ ਹਿੰਦੀ ਹੋ ਗਿਆ, ਪੰਜਾਬੀ ਤੇ ਉਰਦੂ, ਇਹਦੇ ਵਿੱਚ ਇੰਨੀਆਂ ਭਾਸ਼ਾਵਾਂ ਦੇ ਵਿੱਚ ਉੱਥੇ ਜਿਹੜੇ ਕੁਛ ਵੀ ਜੇ ਜਾਣਕਾਰੀ ਦੇਣੀ ਤੇ ਇਹਨਾਂ ਭਾਸ਼ਾਵਾਂ ਦੇ ਵਿੱਚ ਇਹਨਾਂ ਲਿਪੀਆਂ ਦਾ ਸਹਾਰਾ ਲਿਆ ਜਾਂਦਾ। ਤੇ ਇੱਕ ਅਨੁਮਾਨ ਦੇ ਨਾਲ ਪਿਆਰਿਓ, ਮੈਂ ਪੂਰੀ ਗਰੰਟੀ ਨਾਲ ਤਾਂ ਨਹੀਂ ਕਹਿ ਸਕਦਾ, ਲੇਕਿਨ ਜੋ ਪੜਿਆ ਕਿਹਾ ਜਾਂਦਾ ਕਿ ਤਕਰੀਬਨ ਪਿਆਰਿਓ ਕਿ 27-28% ਲੋਕ ਜਿਹੜੇ ਹਨ ਉਹ ਸਿੱਖੀ ਦੇ ਨਾਲ ਸੰਬੰਧ ਰੱਖਦੇ ਹਨ। ਸੋ ਕਿੰਨਾ ਵੱਡਾ ਦੇਖੋ ਅੱਜ ਦਾਇਰਾ ਵੱਧ ਗਿਆ ਦਿੱਲੀ ਦੇ ਵਿੱਚ, ਗੁਰੂ ਮਹਾਰਾਜ ਜੀ ਦੀ ਕਿੰਨੀ ਜ਼ਿਆਦਾ ਕਿਰਪਾ ਹੈ। ਤੇ ਉਸ ਜ਼ਮਾਨੇ ਦੇ ਵਿੱਚ, ਤੇ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਉਸ ਜ਼ਮਾਨੇ ਦੇ ਵਿੱਚ ਆਬਾਦੀ ਵੀ ਪਿਆਰਿਓ ਬਹੁਤ ਜ਼ਿਆਦਾ ਘੱਟ ਸੀ, ਤੇ ਉਸ ਜ਼ਮਾਨੇ ਦੇ ਵਿੱਚ ਦਿੱਲੀ ਦੀ ਪਿਆਰਿਓ ਕੁਛ ਹਜ਼ਾਰ ਜਾਂ ਲੱਖ ਹੀ ਹੋਏਗੀ ਆਬਾਦੀ, ਉਸ ਤੋਂ ਜ਼ਿਆਦਾ ਨਹੀਂ। ਉਸ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ 1700 ਪਰਿਵਾਰ ਜੋ ਹੈ ਸਿੱਖਾਂ ਦੇ ਰਿਹਾ ਕਰਦੇ ਸਨ, 1700। ਤੇ ਔਰ ਇੱਕ ਗੱਲ ਮੈਂ ਬੇਨਤੀ ਕਰਦੇ ਜਾਵਾਂ ਪਿਆਰਿਓ, ਕਿਉਂਕਿ ਪਰਿਵਾਰ ਅੱਜ ਵਾਂਗੂ ਨਹੀਂ, ਅੱਜ ਦਾ ਪਰਿਵਾਰ ਦੇਖੋ ਛੋਟਾ ਜਿਹਾ ਪਰਿਵਾਰ, ਕਿ ਭਾਈ ਬਾਪ ਹੈ ਜੀ, ਉਹਦੇ ਅੱਗੇ ਦੋ ਬੱਚੇ ਹਨ, ਬਸ ਇੰਨਾ ਕੁ ਪਰਿਵਾਰ। ਉਸ ਜ਼ਮਾਨੇ ਦੇ ਵਿੱਚ ਪਿਆਰਿਓ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਇੱਕੋ ਘਰ ਦੇ ਵਿੱਚ ਰਿਹਾ ਕਰਦੀਆਂ ਹਨ, ਤੇ ਤੁਸੀਂ ਇਹ ਅਨੁਮਾਨ ਲਾਓ ਕਿ ਉਹ ਬੇਸ਼ੱਕ ਘਰ ਇੱਕ ਹੋਵੇਗਾ, ਲੇਕਿਨ ਜੀਵ ਜਿਹੜੇ ਹਨ ਇੱਕ ਘਰ ਦੇ ਵਿੱਚ ਤਕਰੀਬਨ ਪਿਆਰਿਓ 25-30 ਜੀ ਤਾਂ ਆਰਾਮ ਦੇ ਨਾਲ, ਮੈਂ ਤਾਂ ਬੇਨਤੀ ਕਰ ਰਿਹਾ, ਤਕਰੀਬਨ ਇਸ ਇੰਨੇ ਕੁ ਤਾਂ ਸਿੰਘ, ਇੰਨੇ ਕੁ ਤਾਂ ਬੰਦੇ ਨਿਕਲਣਗੇ। ਅੱਜ ਆਪਾਂ ਵੇਖਦੇ ਹਾਂ ਘਰ ਬਹੁਤ ਵੱਡੇ ਹੋ ਗਏ, ਲੇਕਿਨ ਪਰਿਵਾਰ ਦੇ ਵਿੱਚ ਜੀ ਘੱਟ ਗਏ। ਉਹਨਾਂ ਜ਼ਮਾਨਿਆਂ ਦੇ ਵਿੱਚ ਘਰ ਛੋਟੇ ਹੁੰਦੇ, ਜੀ ਬਹੁਤ ਜ਼ਿਆਦਾ ਹੋਇਆ ਕਰਦੇ, ਤੇ 1700 ਘਰ ਆ, ਤੇ ਆਬਾਦੀ ਦੇ ਹਿਸਾਬ ਨਾਲ ਤੁਸੀਂ ਹੁਣ ਆਪ ਅੰਦਾਜ਼ਾ ਲਾਓ ਕਿ ਕਿੰਨੀ ਜ਼ਿਆਦਾ ਆਬਾਦੀ ਜਿਹੜੀ ਹੈ ਗੁਰੂ ਕੇ ਸਿੱਖਾਂ ਦੀ ਉਸ ਜ਼ਮਾਨੇ ਦੇ ਵਿੱਚ ਮਾਤਾ ਜੀ ਦੇ ਵੇਲੇ ਦਿੱਲੀ ਦੇ ਵਿੱਚ ਰਿਹਾ ਕਰਦੀ ਹੈ। ਤੇ ਜਿਹੜੇ ਸਿੱਖ ਜਿਹੜੇ ਹਨ ਪਿਆਰੇ, ਉਹ ਪ੍ਰਬੰਧਕ ਜਨ ਜਿਹੜੇ, ਉਹਨਾਂ ਨੇ ਤੁਰੰਤ ਪਿਆਰੇ ਕੁਛ ਹੀ ਮਹੀਨਿਆਂ ਦੇ ਵਿੱਚ 1700 ਜੋ ਹੈ ਇਹ ਰਜਤ ਮਨ ਉਹ ਇਕੱਠਾ ਕਰਨਾ ਕੀਤਾ। ਉਹ ਤੋਂ ਬਾਅਦ 300 ਦਮੜਾ ਜਿਹੜਾ ਨਾ ਉਹ ਬਾਅਦ ਦੇ ਵਿੱਚ ਔਰ ਉਹਦੇ ਵਿੱਚ ਸ਼ਾਮਿਲ ਕਰਨਾ ਕੀਤਾ, ਮਿਲਾਉਣਾ ਕੀਤਾ। 2000

0: ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਪਿਆਰਿਓ ਮੈਂ ਤਾਂ ਕਹਿ ਸਕਦਾ ਕਰੋੜਾਂ ਦੀ ਇਹਦੀ ਗਿਣਤੀ ਬਣੇਗੀ। ਸੋ ਇੰਨੀ ਜ਼ਿਆਦਾ ਮਾਇਆ ਗੁਰੂ ਕੇ ਸਿੱਖਾਂ ਨੇ ਮਾਤਾ ਜੀ ਦੇ ਲਈ ਖਰਚ ਕਰਕੇ ਬਹੁਤ ਵਧੀਆ ਘਰ ਜਿਹੜਾ ਹੈ ਉਹ ਹਵੇਲੀ ਤਿਆਰ ਕਰਨੀ ਕੀਤੀ।
1: ਮਾਤਾ ਕੇ ਸਦਨ ਕਰਾਇਓ,
0: ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਮਾਤਾ ਸੁੰਦਰੀ ਜੀ ਦੇ ਲਈ ਬਹੁਤ ਵਧੀਆ ਘਰ ਤਿਆਰ ਕਰਨਾ ਕੀਤਾ। ਮਾਤਾ ਜੀ ਜਦੋਂ ਪਿਆਰੇ ਹੋਏ ਘਰ ਦੇ ਵਿੱਚ ਗਏ ਤੇ ਉੱਥੇ ਜਾ ਕਰਕੇ ਜਦੋਂ ਵੇਖਣਾ ਕੀਤਾ ਤੇ ਇਹ ਘਰ ਵੇਖ ਕਰਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਮਾਤਾ ਜੀ ਚਾਹੁੰਦੇ ਸੀ ਨਾ ਕਿ ਨਹੀਂ ਜੀ ਮੈਂ ਸ਼ਹਿਰ ਦਾ ਤਿਆਗ ਕਰਕੇ ਇਹ ਸ਼ਹਿਰ ਨੂੰ ਹੀ ਛੱਡ ਕੇ ਚੱਲ ਜਾਣਾ ਹੈ। ਲੇਕਿਨ ਪਿਆਰਿਓ ਫਿਰ ਬਾਅਦ ਦੇ ਵਿੱਚ ਘਰ ਵੇਖ ਕਰਕੇ ਮਾਤਾ ਜੀ ਨੇ ਆਪਣਾ ਇਰਾਦਾ ਬਦਲ ਦਿੱਤਾ ਤੇ ਕਿਹਾ ਕੋਈ ਗੱਲ ਨਹੀਂ ਹੈ ਖਾਲਸਾ ਜੀਓ, ਮੈਂ ਇੱਥੇ ਇਹੀ ਮਕਾਨ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਾਂਗੀ।
1: ਸਰਬ ਸਮਾਜ ਕਰਾਇਓ,
0: ਘਰ ਦਾ ਸਾਰਾ ਸਮਾਜ ਜਿਹੜਾ ਹੈ, ਕਿਉਂਕਿ ਪਿਛਲਾ ਘਰ ਜਿਹੜਾ ਨਾ ਪਿਆਰਿਓ ਤਾਂ ਉਸ ਬੇਈਮਾਨ ਦੇ ਲਈ ਅਜੀਤ ਸਿੰਘ ਦੇ ਲਈ ਛੱਡ ਦਿੱਤਾ ਤੇ ਇੱਥੇ ਨਾ ਸਾਰਾ ਸਮਾਜ ਜਿਹੜਾ ਹੈ ਹਰ ਚੀਜ਼ ਜੋ ਹੈ ਉਹ ਨਵੀਂ ਵਸਤੂ ਖਰੀਦਣੀ ਕੀਤੀ, ਵਧੀਆ ਜੋ ਹੈ ਪਲੰਗਾ ਆਦਿਕ ਜੋ ਵੀ ਲੱਗਦਾ ਨਾ ਲੋੜਵੰਦ ਭਾਂਡੇ ਬਰਤਨ ਆਦਿਕ ਆ ਉਹ ਨਵੇਂ ਮੰਗਵਾਉਣੇ ਕੀਤੇ।
1: ਅਜੀਤ ਸਿੰਘ ਨਿਕਟ ਬੁਲਾਇਓ,
0: ਤੇ ਉਹ ਅਜੀਤ ਸਿੰਘ ਜਿਹੜਾ ਨਾ ਪਿਆਰਿਓ ਪਾਲਕ ਆ ਉਹਨੂੰ ਆਪਣੇ ਕੋਲ ਨਹੀਂ ਬੁਲਾਉਣਾ ਕੀਤਾ ਤੇ ਮਾਤਾ ਜੀ ਨੇ ਫਿਰ ਪ੍ਰਣ ਕਰ ਲਿਆ, ਵਚਨ ਕਰ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਮੈਂ ਇਹ ਬੇਈਮਾਨ ਪਾਪੀ ਜੋ ਹੈ ਉਹਨੂੰ ਮੱਥੇ ਨਹੀਂ ਲਾਉਣਾ, ਉਹਨੂੰ ਵੇਖਣਾ ਹੀ ਨਹੀਂ, ਉਹਦੇ ਦਰਸ਼

ਪਹਿਲੇ ਪਿਆਰ ਵੀ ਬੜਾ ਕੀਤਾ, ਲੇਕਿਨ ਜਦੋਂ ਸਿੱਖੀ ਤੋਂ ਖਾਰਜ ਹੋ ਗਿਆ ਉਹ ਅਜੀਤ ਸਿੰਘ ਆ, ਉਹ ਤੋਂ ਬਾਅਦ ਮਾਤਾ ਜੀ ਨੇ ਕਹਿ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਇਸ ਬੇਈਮਾਨ ਨੂੰ ਪਾਪੀ ਨੂੰ ਮੈਨੇ ਮੱਥੇ ਨਹੀਂ ਲਾਉਣਾ ਹੈ। ਉਹਨੂੰ ਵੀ ਸਖ਼ਤ ਆਦੇਸ਼ ਕਰ ਦਿੱਤੇ, ਜਿੱਥੇ ਮਰਜ਼ੀ ਜਾਣਾ ਬੇਈਮਾਨਾ, ਜੋ ਮਰਜ਼ੀ ਕਰਨਾ ਕਰ ਲੈ, ਲੇਕਿਨ ਅੱਜ ਤੋਂ ਬਾਅਦ ਸਾਡਾ ਤੇ ਤੇਰਾ ਰਿਸ਼ਤਾ ਜਿਹੜਾ ਹੈ ਇਹ ਖਤਮ ਹੋ ਗਿਆ। ਇੰਜ ਮਾਤਾ ਜੀ ਨੇ ਬਹੁਤ ਪੱਕੀ ਤਰ੍ਹਾਂ ਦੇ ਨਾਲ ਕਹਿ ਕਰਕੇ ਉਹਨੂੰ ਆਪਣੇ ਮੱਥੇ ਨਹੀਂ ਲਾਉਣਾ ਕੀਤਾ। ਮੈਂ ਪਿਆਰਿਓ ਬੇਨਤੀ ਕਰਨਾ ਕਰਾਂ, ਕਈ ਵਾਰੀ ਕੀ ਹੁੰਦਾ ਨਾ ਕਿ ਪਰਿਵਾਰਾਂ ਦੇ ਵਿੱਚ

ਨਾਮ ਤੋਂ ਬੇਦਖਲ ਕਰ ਦਿੰਦੇ। ਉਹ ਕਹਿ ਦਿੰਦੇ ਕਿ ਭਾਈ ਆ ਸਾਡਾ ਬੱਚਾ ਜਿਹੜਾ ਹੈ ਬੜਾ ਬੇਈਮਾਨ, ਬੜਾ ਗਲਤ ਹੋ ਗਿਆ, ਇਹਦਾ ਸਾਡਾ ਕੋਈ ਸੰਬੰਧ ਨਹੀਂ ਰਿਹਾ, ਅਸੀਂ ਇਹਨੂੰ ਨਾ ਆਪਣੇ ਪਰਿਵਾਰ ਤੋਂ ਦੂਰ ਕਰ ਰਹੇ ਹਾਂ, ਇਹਦੇ ਨਾਲ ਸਾਡੀ ਕੋਈ ਨੇੜਤਾ, ਕੋਈ ਇਹਦਾ ਹੱਕ ਨਹੀਂ ਹੈ ਕਰਕੇ ਇੰਜ ਕਰ ਦਿੰਦੇ ਹਨ। ਕਈ ਬੰਦੇ ਉਹ ਕੀ ਕਰਦੇ ਪਿਆਰੇ, ਉਹ ਕੋਈ ਬੰਦੇ ਨੇ ਗੁਨਾਹ ਕੀਤਾ, ਗਲਤ ਕੰਮ ਕੀਤਾ, ਸਿੱਖੀ ਤੋਂ ਖਾਰਜ ਹੋ ਗਿਆ ਤੇ ਉਹਦੀ ਅੰਦਰ ਖਾਤੇ ਪੁਸ਼ਤ ਪਨਾਈ ਵੀ ਕਰਨੀ, ਉਹਨੂੰ ਆਪਣੇ ਕੋਲ ਰੱਖਣਾ, ਜ਼ਮੀਨ ਜਾਇਦਾਦਾਂ ਦੇ ਵਿੱਚ ਹਿੱਸਾ ਦੇਣਾ, ਆ ਸਭ ਕਰਨਾ ਤੇ ਲੋਕਾਂ ਨੂੰ ਕਹਿਣਾ ਜੀ ਮੈਂ ਕੀ ਕਰਾਂ ਜੀ, ਤੇ ਮੈਂ ਤਾਂ ਉਦੋਂ ਮੱਥੇ ਨਹੀਂ ਲਾਉਂਦਾ ਜੀ, ਮੈਂ ਕੀ ਕਰਾਂ, ਉਹ ਤਾਂ ਉਹਨੇ ਕੀਤਾ, ਉਹਨੇ ਗਲਤੀ ਕੀਤੀ। ਜੇ ਪਿਆਰਿਓ ਕੋਈ ਆਪਣਾ ਬੰਦਾ ਜਦੋਂ ਹੈ, ਜਦੋਂ ਇਹੋ ਜਿਹੀ ਜਾਣ ਬੁੱਝ ਕਰਕੇ ਬਹੁਤ ਵੱਡੀ ਗਲਤੀ ਕਰਦਾ, ਉਹਦੇ ਲਈ ਫਿਰ ਇਹ ਦੋ ਰਾਸਤੇ ਬਚਦੇ ਹਨ ਕਿ ਇੱਕ ਤਾਂ ਭਾਈ ਤੇ ਉਹਦਾ ਬੇਦਖਲ ਕੀਤਾ ਜਾਵੇ, ਉਹਦਾ ਬਾਈਕਾਟ ਕੀਤਾ ਜਾਵੇ, ਉਹਨੂੰ ਕਹਿ ਦਿੱਤਾ ਜਾਵੇ ਬਸ ਭਾਈ ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਿਆ, ਤੂੰ ਸਾਡੇ ਲਈ ਖਤਮ ਹੋ ਗਿਆ, ਤੇਰਾ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਫਿਰ ਉਹ ਬੰਦੇ ਪਿਆਰਿਓ ਉਹ ਗੁਨਾਹ ਤੋਂ ਬਚ ਜਾਂਦੇ ਹਨ। ਮਾਤਾ ਜੀ ਨੇ ਵੀ ਇੰਜ ਹੀ ਕੀਤਾ ਕਿ ਭਾਈ ਇਹਨੂੰ ਬੇਦਖਲ ਕਰ ਦਿੱਤਾ, ਕਹਿ ਦਿੱਤਾ ਕਿ ਇਹਨੂੰ ਮੱਥੇ ਨਹੀਂ ਲਾਉਣਾ ਆਪਾਂ ਨੇ, ਤੇ ਘਰ ਦੇ ਲਈ ਪਿਆਰਿਓ ਸਾਰਾ ਸਮਾਜ ਜਿਹੜਾ ਹੈ ਤੇ ਫਿਰ ਉਹਦਾ ਉੱਥੇ ਹੀ ਛੱਡ ਦਿੱਤਾ, ਕਿਹਾ ਕਿ ਚੱਲ ਬੇਈਮਾਨਾ ਰੱਖ ਲੈ ਇਹ ਰੱਖ ਲੈ। ਤਾਂ ਫਿਰ ਮਾਤਾ ਜੀ ਨੇ ਉੱਥੋਂ ਪਿਆਰਿਓ ਇੱਕ ਰੰਚਕ ਮਾਤਰਕ ਦਾਣਾ ਵੀ ਜਿਹੜਾ ਨਹੀਂ

ਆਪਣੇ ਚਾਰ ਬੇਈਮਾਨ ਇਕੱਠੇ ਕਰ ਲੈ ਉਹ ਉਹਨੂੰ ਪਿਆਰਿਓ ਉਂਝ ਪੂਜੀ ਜਾਂਦੇ ਹਨ। ਫਿਰ ਇਹ ਤੋਂ ਬਾਅਦ ਕੀ ਹੋਇਆ ਪਿਆਰਿਓ, ਕਈਆਂ ਦੇ ਵਿੱਚ ਨਾ ਤੇ ਪਹਿਲੇ ਲੋਕ ਜਿਹੜੇ ਹਨ ਚਲੋ ਬਦੋ ਬਦੀ ਜ਼ਬਰਦਸਤੀ, ਚਲੋ ਉਹ ਕਹਿੰਦੇ ਨਾ ਜ਼ਬਰਦਸਤੀ ਕੋ ਰਾਮ ਰਾਮ, ਇਸ ਤਰ੍ਹਾਂ ਹੀ ਪਿਆਰਿਓ ਇਹ ਜ਼ਬਰਦਸਤੀ ਬਦੋ ਬਦੀ ਇਹਦੇ ਅੱਗੇ ਝੁਕਦੇ ਸੀ, ਇਹਦੇ ਅੱਗੇ ਸਲਾਮ ਆਦਿਕ ਝੁਕਦੇ ਸਨ। ਲੇਕਿਨ ਇਹ ਕੰਮ ਜਦੋਂ ਕੀਤਾ ਸਿੱਖੀ ਤੋਂ ਇਹ ਖਾਰਜ ਹੋ ਗਿਆ। ਉਹ ਤੋਂ ਬਾਅਦ ਸਿੱਖਾਂ ਨੇ ਵੀ ਪਿਆਰਿਓ ਤੇ ਇਹਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਇੰਜ ਸੰਗਤ ਦੇ ਵਿੱਚ ਇਸ ਪਾਲਕ ਅਜੀਤ ਸਿੰਘ ਦਾ ਬਹੁਤ ਜ਼ਿਆਦਾ ਅਪਮਾਨ ਹੋਇਆ। ਜਿਹੜੇ ਪਿਆਰਿਓ ਚੰਗੇ ਸਿੰਘ ਜਿਹੜੇ ਹਨ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਜੀ ਇਹ ਤਾਂ ਗੁਰੂ ਦੁਖੀ ਹੈ, ਇਹ ਤਾਂ ਇੱਕ ਤਾਂ ਆਪਣਾ ਹੁੰਦਾ ਤੇ ਪਿਆਰਿਓ ਤੇ ਇੱਕ ਹੁੰਦਾ ਕਿ ਬੇਗਾਨਾ ਹੁੰਦਾ ਤੇ ਆਪਣਿਆਂ ਦੇ ਨਾਲ ਤੇ ਬੇਗਾਨਿਆਂ ਦੇ ਨਾਲ ਕੋਈ ਰੋਸ਼ ਨਹੀਂ ਹੁੰਦਾ। ਜਿਹੜਾ ਆਪਣਾ ਰਹਿ ਕਰਕੇ ਗਲਤ ਕੰਮ ਕਰੇ ਉਹਦੇ ਲਈ ਪਿਆਰਿਓ ਬਹੁਤ ਜ਼ਿਆਦਾ ਤਕਲੀਫ਼ ਹੁੰਦੀ ਹੈ। ਤੇ ਸਿੰਘਾਂ ਨੇ ਕਹਿ ਦਿੱਤਾ, ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਇਹ ਤਾਂ ਬੇਈਮਾਨ ਬੰਦਾ ਹੈ, ਇਹਨੇ ਸਿੱਖੀ ਦੇ ਨਾਲ ਦਗਾਬਾਜ਼ੀ ਕੀਤੀ, ਧਰੋਹ ਕਮਾਉਣਾ ਕੀਤਾ। ਹੋਣਾ ਸੁਧਾਸਰ ਮਤਲਬ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਆਦਿਕ, ਕਿਉਂਕਿ ਉੱਥੋਂ ਦੀ ਸੰਗਤ ਉਸ ਟਾਈਮ ਦੇ ਵਿੱਚ ਪਿਆਰਿਓ ਸਭ ਤੋਂ ਵੱਡਾ ਗੁਰੂ ਘਰ ਜਿਹੜਾ ਜੋ ਅੱਜ ਵੀ ਦੇਖੋ ਸਾਰੇ ਵਿਸ਼ਵ ਦੇ ਵਿੱਚ ਸਿੱਖ ਜਗਤ ਦੇ ਵਿੱਚ ਕੋਈ ਸਾਨੂੰ ਪੁੱਛੇ ਜੀ ਤੁਹਾਡਾ ਕੇਂਦਰੀ ਅਸਥਾਨ ਕਿਹੜਾ ਹੈ, ਉਹ ਹੈ ਪਿਆਰਿਓ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ। ਇਹ ਸਾਡਾ ਕੇਂਦਰੀ ਅਸਥਾਨ ਹੈ ਪੂਰੇ ਵਿਸ਼ਵ ਦੇ ਵਿੱਚ। ਇਸ ਤੋਂ ਇਲਾਵਾ ਜਿੰਨੇ ਵੀ ਗੁਰੂ ਘਰ ਅਸਥਾਨ ਛੋਟੇ ਵੱਡੇ ਸਾਰਿਆਂ ਦਾ ਪਿਆਰਿਓ ਸਨਮਾਨ ਕਰਨਾ ਚਾਹੀਦਾ, ਸਾਰਿਆਂ ਦਾ ਆਪਣੀ ਥਾਂ ਦੇ ਉੱਤੇ ਰੁਤਬਾ ਹੈ। ਸਾਰੇ ਅਸਥਾਨ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਨ ਸ਼ੋਭਨੀਕ ਸੁਹਾਵਣਾ ਹੈ। ਲੇਕਿਨ ਜਦੋਂ ਕੇਂਦਰੀ ਅਸਥਾਨ ਦੀ ਗੱਲ ਆਉਂਦੀ ਹੈ ਉਹ ਪਿਆਰਿਓ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ। ਉਸ ਜ਼ਮਾਨੇ ਦੇ ਵਿੱਚ ਅੱਜ ਤਾਂ ਆਪਾਂ ਵੇਖ ਸਕਦੇ ਹਾਂ ਪਿਆਰਿਓ ਬਹੁਤ ਸਾਰੇ ਅਸਥਾਨ, ਬਹੁਤ ਸਾਰੇ ਗੁਰੂ ਘਰ ਜਿਹੜੇ ਛੋਟੇ ਵੱਡੇ ਬਣ ਗਏ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਜ਼ਿਆਦਾ ਅਸਥਾਨ ਪ੍ਰਗਟ ਨਹੀਂ ਹੋਏ ਸਨ, ਬਹੁਤ ਥੋੜ੍ਹੇ ਅਸਥਾਨ ਇਹੀ ਪ੍ਰਗਟ ਹੋਏ, ਬਾਕੀ ਅਸਥਾਨ ਵੀ ਛੋਟੇ ਛੋਟੇ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਗਤ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੁੜਿਆ ਕਰਦੀ। ਅੱਜ ਵੀ ਪਿਆਰਿਓ ਤੇ ਜੋ ਵਰਲਡ ਰਿਕਾਰਡ ਜੋ ਲੋਕ ਬਣਾਉਂਦੇ ਹਨ ਉਸ ਮੁਤਾਬਕ ਪਿਆਰਿਓ ਕਈ ਸਾਰੇ ਵਰਲਡ ਰਿਕਾਰਡ ਜਿਹੜੇ ਹਨ ਤੇ ਇਹ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਦਰਜ ਹੈ। ਇਹ ਵਰਲਡ ਰਿਕਾਰਡ ਦਾ ਮਤਲਬ ਇਹ ਬਾਹਰੀ ਤੌਰ 'ਤੇ ਹੁੰਦਾ ਪਿਆਰਿਓ, ਇਹਨੂੰ ਆਤਮਿਕ ਜਾਂ ਅਧਿਆਤਮਿਕ ਤੌਰ 'ਤੇ ਇਹਨੂੰ ਨਹੀਂ ਲੈਣਾ ਚਾਹੀਦਾ। ਜਿਸ ਤਰ੍ਹਾਂ ਕਿ ਉਹ ਕਹਿੰਦੇ ਕਿ ਭਾਈ ਇੱਕ ਥਾਂ ਦੇ ਵਿੱਚ ਆਮ ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੰਗਤ ਕਿੱਥੇ ਜਾਂਦੀ ਹੈ, ਪੂਰੀ ਦੁਨੀਆਂ ਦੇ ਵਿੱਚ ਆਪ ਜੀ ਸਰਵੇ ਕਰਕੇ ਦੇਖ ਲਿਓ, ਵੇਖ ਲਿਓ ਤੇ ਤੁਹਾਨੂੰ ਪਤਾ ਲੱਗੇਗਾ ਇੱਕ ਆਮ ਦਿਨਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਸੰਗਤ ਜੋ ਹੈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੀ ਹੈ। ਉਹ ਤੋਂ ਬਾਅਦ ਸਭ ਤੋਂ ਜ਼ਿਆਦਾ ਦੇ ਮੁਫਤ ਦੇ ਵਿੱਚ ਲੰਗਰ ਕਿੱਥੇ ਛਕਾਇਆ ਜਾਂਦਾ, ਹਰ ਵੇਲੇ ਕਿੱਥੇ ਲੰਗਰ ਛਕਾਇਆ ਜਾਂਦਾ, ਉਹ ਵੀ ਜੋ ਹੈ ਸ਼੍ਰੀ ਹਰਿਮੰਦਰ ਸਾਹਿਬ। ਆਮ ਕਈ ਔਰ ਅਸਥਾਨ ਜਿਹੜੇ ਹਨ ਦੇਵ ਅਸਥਾਨ ਆਦਿਕ, ਲੇਕਿਨ ਕੁਛ ਦਿਨਾਂ ਦੇ ਲਈ ਹੀ ਪਿਆਰਿਓ ਵੱਡੇ ਵੱਡੇ ਉੱਥੇ ਲੰਗਰ ਭੰਡਾਰੇ ਚੱਲਦੇ, ਬਾਕੀ ਦਿਨਾਂ ਦੇ ਵਿੱਚ ਪਿਆਰਿਓ ਇਹ ਨਹੀਂ ਹੁੰਦਾ। ਤੇ ਕਿਹਨੂੰ ਛਕਾਇਆ ਵੀ ਜਾਵੇ ਤੇ ਉਹਨਾਂ ਤੋਂ ਪਰਚੀ ਲਈ ਜਾਂਦੀ, ਪੈਸਾ ਲਿਆ ਜਾਂਦਾ, ਲੇਕਿਨ ਇੱਕਦਮ ਫ੍ਰੀ ਆਫ ਕੋਸਟ ਦੇ ਵਿੱਚ ਕਿੱਥੇ ਪ੍ਰਸ਼ਾਦਾ ਛਕਾਇਆ ਜਾਂਦਾ, ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਕਿੱਥੇ ਹੈ, ਉਹ ਦਰਬਾਰ ਸਾਹਿਬ। ਇਸ ਤਰ੍ਹਾਂ ਕਈ ਜਿਹੜੇ ਪਿਆਰੇ ਰਿਕਾਰਡ ਜਿਹੜੇ ਹਨ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਨਾਲ ਜੁੜੇ ਹੋਏ ਹਨ। ਉਸ ਟਾਈਮ ਦੇ ਵਿੱਚ ਵੀ, ਉਸ ਜ਼ਮਾਨੇ ਦੇ ਵਿੱਚ ਵੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਜਿਹੜਾ ਹੈ ਸ਼੍ਰੀ ਹਰਿਮੰਦਰ ਸਾਹਿਬ 'ਤੇ ਹੋਇਆ ਕਰਦਾ। ਅਤੇ ਉੱਥੋਂ ਦੀ ਮਾਇਆ ਜਿਹੜੀ ਹੈ, ਉੱਥੋਂ ਦੇ ਪ੍ਰਬੰਧਕ ਸੀ ਭਾਈ ਮਨੀ ਸਿੰਘ ਸਾਹਿਬ ਜੀ, ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ।

ਲੋੜ ਅਨੁਸਾਰ ਕਿੱਥੇ ਮਾਇਆ ਲੱਗਦੀ ਆ ਉੱਥੇ ਉਹ ਮਾਇਆ ਪਹੁੰਚਾ ਦਿੰਦੇ। ਤੇ ਪਹਿਲਾਂ ਕੀ ਹੁੰਦਾ ਸੀ, ਮਾਤਾ ਜੀ ਦੇ ਨਾਲ ਆ ਬੇਈਮਾਨ ਜਿਹੜਾ ਅਜੀਤਾ ਜਿਹੜਾ ਇਹ ਬਹਿ ਜਾਇਆ ਕਰਦਾ। ਮਾਤਾ ਜੀ ਬਿਰਧ ਹੋ ਗਏ, ਇਹਨੇ ਕਾਰੋਬਾਰ ਆਪਣੇ ਹੱਥ ਦੇ ਵਿੱਚ ਲੈ ਲਿਆ ਸਾਰਾ ਪੈਸਾ, ਤੇ ਉਹ ਪੂਰਾ ਉਹਦਾ ਹਿਸਾਬ ਇਹੀ ਰੱਖਦਾ। ਮਾਤਾ ਜੀ ਵੀ ਕਹਿੰਦੇ ਚੱਲ ਭਾਈ ਇਹ ਨਹੀਂ ਕਰਨਾ ਹਿਸਾਬ ਅੱਗੇ ਵੀ, ਤੇ ਉਹਦੇ ਵਿੱਚ ਇਹ ਬੇਈਮਾਨੀਆਂ ਕਰ ਜਾਂਦਾ ਸੀ, ਉਹਦੇ ਵਿੱਚ ਵੱਡਾ ਹਿੱਸਾ ਇਹਨੇ ਆਪ ਖਾ ਜਾਣਾ, ਪੈਸਾ ਇਹਨੇ ਰੱਖ ਲੈਣਾ, ਤੇ ਰੱਖ ਕਰਕੇ ਫਿਰ ਪਿਆਰਿਓ ਉਹਦੇ ਨਾਲ ਹੀ ਤਾਂ ਇਹ ਸ਼ੌਕੀਨੀਆਂ ਇਹ ਕਰਦਾ ਸੀ। ਮੈਂ ਬੇਨਤੀ ਕਰਾਂ ਪਿਆਰਿਓ, ਕੋਈ ਵਿਅਕਤੀ ਜਦੋਂ ਆਪਣੀ ਹੱਕ ਹਕੂਕ ਦੀ ਖਾਂਦਾ ਨਾ, ਜਦੋਂ ਉਹ ਮਿਹਨਤ ਮੁਸ਼ਕਤ ਕਰਕੇ ਦਸਾਂ ਨਵਾਂ ਦੀ ਕਿਰਤ ਕਰਕੇ ਪਿਆਰਿਓ ਆਪਣਾ ਭਰਨ ਪੋਖਰ ਕਰਦਾ, ਉਹ ਜ਼ਿਆਦਾ ਸ਼ੌਕੀਨੀਆਂ ਨਹੀਂ ਕਰਦਾ, ਉਹਨੂੰ ਪੈਸਿਆਂ ਦਾ ਮੁੱਲ ਪਤਾ ਹੁੰਦਾ। ਤੇ ਜਿਹੜੇ ਪਿਆਰਿਓ ਜਿਨ੍ਹਾਂ ਨੂੰ ਐਵੇਂ ਪੈਸਾ ਮੁਫ਼ਤ ਦੇ ਵਿੱਚ ਜ਼ਿਆਦਾ ਮਿਲਿਆ ਹੋਇਆ, ਜਿਨ੍ਹਾਂ ਨੇ ਕੋਈ ਜ਼ਿਆਦਾ ਇਹ ਨਹੀਂ ਕੀਤਾ, ਕਈਆਂ ਨੂੰ ਕਿਸਮਤ ਦੇ ਨਾਲ ਜਾਂ ਕਈ ਜਿਹੜੇ ਛਲ ਫਰੇਬ ਕਰਨ ਵਾਲੇ ਕਰਪਟਡ ਲੋਕ ਜਿਹੜੇ ਹੁੰਦੇ, ਤੇ ਉਹਨਾਂ ਦੇ ਕੋਲ ਅੱਥਾ ਪੈਸਾ ਆਉਂਦਾ ਤੇ ਉਹ ਕਹਿੰਦੇ ਕਿ ਜੀ ਹੁਣ ਇਹਦਾ ਕੀ ਕਰਨਾ, ਉਹਨਾਂ ਦੀ ਫਿਰ ਪੁੱਠੀ ਮੱਤ ਚੱਲਦੀ ਆ, ਉਹ ਇਹੋ ਜਿਹੇ ਪੁੱਠੇ ਗੇੜਾਂ ਦੇ ਵਿੱਚ ਫਸ ਜਾਂਦੇ, ਉਹ ਲੋਕ ਦਿਖਾਵਾ ਕਰਨਾ, ਸ਼ੌਕੀਨੀਆਂ ਕਰਨੀਆਂ, ਐਵੇਂ ਫਾਲਤੂ ਦੇ ਵਿੱਚ ਪੈਸਾ ਖਰਚਾ ਕਰਨਾ। ਸੋ ਇਹ ਕੀ ਕਰਿਆ ਕਰਦਾ ਸੀ, ਉਹ ਮਾਇਆ ਰੱਖ ਲੈਂਦਾ, ਉਹਦੇ ਨਾਲ ਆਪਣੀਆਂ ਸ਼ੌਕੀਨੀਆਂ ਕਰਦਾ। ਲੇਕਿਨ ਹੁਣ ਮਾਤਾ ਜੀ ਨੇ ਕਹਿ ਦਿੱਤਾ ਸੰਗਤਾਂ ਨੂੰ ਕਿ ਭਾਈ ਇੱਕ ਵੀ ਦਮੜਾ ਉੱਥੇ ਨਾ ਜਾਵੇ, ਸਾਰਾ ਹੁਣ ਇੱਥੇ ਲੈ ਕਰਕੇ ਆਓ। ਹੁਣ ਕਵੀਰਾਜ ਜੀ ਦੱਸਦੇ ਕਿ ਦੇਖੋ ਜੀ ਹੁਣ ਮਾਇਆ ਸਿੱਧੀ ਮਾਇਆ ਮਾਤਾ ਜੀ ਕੋਲ ਆਉਣੀ ਸ਼ੁਰੂ ਹੋ ਗਈ ਹੈ। ਹੁਣ ਉਹ ਬੇਈਮਾਨ ਜਿਹੜਾ ਉਹਦੇ ਕੋਲ ਪੈਸਾ ਹੀ ਨਹੀਂ ਜਾ ਰਿਹਾ, ਹੁਣ ਕੋਈ ਪੈਸਾ ਗਿਆ 100 ਦਮੜਾ ਗਿਆ, ਉਹਦੇ ਵਿੱਚੋਂ 40-50% ਖਾਵੇਗਾ ਚੁਰਾਵੇਗਾ, ਲੇਕਿਨ ਪੈਸਾ ਹੀ ਨਹੀਂ ਜਾ ਰਿਹਾ, ਤੇ ਉਹਦੇ ਕੋਲ ਪੈਸਾ ਕਿਸ ਤਰ੍ਹਾਂ ਰਹਿਣਾ। ਜਿਹੜੇ ਬੰਦੇ ਨੌਕਰ ਚਾਕਰ ਇਹਨੇ ਰੱਖੇ ਸੀ ਨਾ, ਬਾਡੀ ਗਾਰਡ ਸ਼ਾਡੀ ਗਾਰਡ ਆਦਿਕ, ਉਹਨਾਂ ਨੇ ਵੀ ਕਹਿ ਦਿੱਤਾ ਕਿ ਚੱਲ ਭਾਈ ਸਾਡੀ ਤਨਖਾਹ ਦੇ ਪੈਸਾ ਦੇ। ਇਹਨੇ ਕਹਿ ਦਿੱਤਾ ਕਿ ਭਾਈ ਹੁਣ ਮੇਰੇ ਕੋਲ ਪੈਸਾ ਨਹੀਂ ਹੈ, ਉਂਝ ਇਹ ਕਰੋ। ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ, ਕਹਿ ਦਿੱਤਾ ਕਿ ਨਹੀਂ ਭਾਈ, ਤੇ ਅਸੀਂ ਤੇਰੇ ਕੋਲ ਡਿਊਟੀ ਨਹੀਂ ਕਰਨੀ ਹੈ, ਤੇਰੇ ਕੋਲ ਨਹੀਂ ਰਹਿਣਾ। ਤੇ ਥੁਰਿਓ ਦਰਬ, ਭਾਵ ਕਿ ਇਹਦਾ ਪੈਸਾ ਜਦੋਂ ਘਟਣਾ ਸ਼ੁਰੂ ਹੋ ਗਿਆ, ਕਿਉਂਕਿ ਪਿਆਰਿਓ ਕਿ ਅਸਲ ਦੇ ਵਿੱਚ ਬੰਦਾ ਜਦੋਂ ਕੋਈ ਵੀ ਵਿਅਕਤੀ ਜਿਹੜਾ ਹੈ ਤੇ ਉਹ ਅਹੰਕਾਰੀ ਨਾ ਕਿਸੇ ਚੀਜ਼ ਕਰਕੇ ਹੁੰਦਾ, ਜਨਮ ਜਾਤ ਕੋਈ ਅਹੰਕਾਰ ਨਹੀਂ ਹੁੰਦਾ। ਇਹ ਅਹੰਕਾਰ ਦੇਖੋ ਬਾਣੀ ਵੀ ਕਹਿੰਦੀ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਇਹ ਪੰਜ ਕਾਰਨ, ਭਾਵੇਂ ਜਿੰਨੇ ਮਰਜ਼ੀ ਅਹੰਕਾਰੀ ਆਦਿਕ ਆਪ ਜੀ ਦੇਖੋ, ਇਹਦੇ ਵਿੱਚ ਕੋਈ ਨਾ ਕੋਈ ਗੁਣ ਜਿਹੜਾ ਉਹਨਾਂ ਦੇ ਕੋਲ ਹੋਵੇਗਾ। ਜਾਂ ਤਾਂ ਪਿਆਰਿਓ ਕਈ ਬੰਦੇ ਅਤ ਸੁੰਦਰ ਹੁੰਦੇ, ਬੜੇ ਖੂਬਸੂਰਤ ਹੁੰਦੇ, ਉਹਨਾਂ ਨੂੰ ਉਹਦਾ ਹੀ ਅਹੰਕਾਰ ਹੁੰਦਾ ਕਿ ਭਾਈ ਕਿ ਮੇਰੇ ਵਰਗਾ ਸੁੰਦਰ ਕੋਈ ਨਹੀਂ ਹੈ, ਮੇਰੀ ਵਰਗੀ ਪਰਸਨੈਲਿਟੀ ਕਿਹਦੇ ਕੋਲ ਨਹੀਂ ਹੈ, ਉਹਨੂੰ ਉਹਦਾ ਅਹੰਕਾਰ ਹੁੰਦਾ। ਕੋਈ ਕਹਿੰਦਾ ਜੀ ਕੁਲੀਨ ਆ, ਮੈਂ ਉੱਚੇ ਕੁਲ ਦਾ ਜੀ, ਕੁਲ ਦਾ ਵੀ ਅਹੰਕਾਰ ਹੁੰਦਾ ਲੋਕਾਂ ਨੂੰ, ਉਹ ਕਹਿੰਦੇ ਕਿ ਜੀ ਅਸੀਂ ਉਹ ਕੁਲ ਦੇ ਹਾਂ, ਉਹ ਕੁਲ ਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੁਲ ਦੇ ਹਾਂ, ਫਲਾਣੇ ਸਤਿਗੁਰਾਂ ਦੀ ਕੁਲ ਦੇ ਹਾਂ, ਇਹ ਤਰ੍ਹਾਂ ਉਹ ਤਰ੍ਹਾਂ, ਇਹ ਵੀ ਇੱਕ ਅਹੰਕਾਰ ਹੁੰਦਾ। ਅਤ ਸੁੰਦਰ ਕੁਲੀਨ ਚਤੁਰ, ਕਈਆਂ ਨੂੰ ਚਲਾਕੀ ਦੇ ਉੱਤੇ ਬੜਾ ਗਰਵ ਹੁੰਦਾ ਕਿ ਜੀ ਮੈਂ ਬੜਾ ਚਲਾਕ ਬੰਦਾ ਹੈ, ਮੈਂ ਬੜਾ ਪੜ੍ਹਿਆ ਲਿਖਿਆ ਹਾਂ ਤੇ ਮੇਰੇ ਕੋਲ ਬੜੀਆਂ ਚਲਾਕੀਆਂ ਹਨ। ਮੁੱਖ ਗਿਆਨੀ, ਕਈ ਪਿਆਰਿਓ ਬੋਲਣ ਦੇ ਵਿੱਚ ਬੜੇ ਮਾਹਰ ਹੁੰਦੇ ਹਨ, ਬੜੇ ਗਿਆਨੀ ਹੁੰਦੇ ਹਨ, ਵਿਦਵਾਨ ਹੁੰਦੇ, ਉਹ ਵਿਦਵਤਾ ਦਾ ਅਹੰਕਾਰ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ। ਕਈਆਂ ਨੂੰ ਹੁੰਦਾ ਕਿ ਜੀ ਮੇਰੇ ਵਰਗਾ ਕੌਣ ਬੋਲਣ ਵਾਲਾ ਹੈ, ਮੈਂ ਇੰਜ ਬੋਲਦਾ ਜੀ, ਮੈਂ ਇੰਜ ਕਰਦਾ, ਜਦੋਂ ਮੈਂ ਬੋਲਦਾ ਕੀਲ ਕੇ ਰੱਖ ਦਿੰਦਾ, ਇਹ ਕਰ ਦਿੰਦਾ, ਉਹ ਕਰ ਦਿੰਦਾ। ਸੱਚ ਜਾਣੋ ਪਿਆਰਿਓ, ਇਹਦਾ ਵੀ ਅਹੰਕਾਰ ਹੈ। ਹੁਣ ਦੇਖੋ ਆਪਾਂ ਵੇਖਦੇ ਹਾਂ ਕਈਆਂ ਨੂੰ, ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਬਚਾ ਕੇ ਰੱਖਣਾ ਕਿ ਗੁਰੂ ਘਰ ਦੇ ਵਿੱਚ, ਕਿਉਂਕਿ ਬੋਲਣ ਦਾ ਹੀ ਜਿਹੜਾ ਜ਼ਿਆਦੀ ਸੇਵਾ ਜਿਹੜੀ ਹੈ, ਕੀਰਤਨੀਏ ਕਥਾ ਵਾਚਕ ਗ੍ਰੰਥੀ ਆਦਿਕ ਜੋ ਵੀ ਹੁੰਦੇ, ਇਹ ਸਾਰੀ ਜਿਹੜੀ ਸੇਵਾ ਬੋਲਣ ਦੀ ਹੁੰਦੀ ਹੈ, ਚਤੁਰਮੁਖ ਦੀ ਹੁੰਦੀ ਹੈ। ਸਤਿਗੁਰੂ ਮਹਾਰਾਜ ਇਹ ਅਹੰਕਾਰ ਤੋਂ ਪਿਆਰਿਓ ਸਾਰੇ ਸਾਨੂੰ ਸਾਰਿਆਂ ਨੂੰ ਬਚਾ ਕਰਕੇ ਰੱਖਣ, ਨਹੀਂ ਤਾਂ ਪਤਾ ਨਹੀਂ ਕਦੋਂ ਪਰਦਾ ਪੈ ਜਾਣਾ। ਚਤੁਰਮੁਖ ਮੁੱਖ ਗਿਆਨੀ ਧਨਵੰਤ, ਕਈਆਂ ਨੂੰ ਪੈਸਿਆਂ ਦਾ ਅਹੰਕਾਰ ਬਹੁਤ ਹੁੰਦਾ, ਤੇ ਜ਼ਿਆਦਾ ਕਰਕੇ ਪੈਸਿਆਂ ਦਾ ਅਹੰਕਾਰ ਸਭ ਤੋਂ ਖਤਰਨਾਕ ਹੁੰਦਾ ਹੈ। ਪੈਸਾ ਆ ਜਾਵੇ ਨਾ, ਉਹ ਬੰਦੇ ਪਿਆਰਿਓ
ਉਹ ਫਿਰ ਪੈਸਿਆਂ ਦੇ ਨਾਲ ਸਾਰਿਆਂ ਨੂੰ ਇਹ ਪਹਿਲੇ ਜਿੰਨੇ ਵੀ ਬੰਦਿਆਂ ਨੂੰ ਖਰੀਦ ਸਕਦੇ ਪੈਸਾ ਇਹੋ ਜਿਹੀ ਸ਼ੈ ਹੈ। ਅਤ ਸੁੰਦਰ ਬੰਦਾ ਵੀ ਉਹਦੇ ਕੋਲ ਚੱਲ ਜਾਵੇਗਾ, ਉਹਦੇ ਪੈਰ ਦਬਾਵੇਗਾ। ਕੁਲੀਨ ਉੱਚੀ ਕੁਲ ਵਾਲਾ ਵੀ ਜਿਹੜਾ ਉਹਦੇ ਥੱਲੇ ਆ ਜਾਂਦਾ ਹੈ। ਚਤੁਰ ਜਿਹੜਾ ਬੰਦਾ ਉਹਨਾਂ ਨੂੰ ਉਹ ਪੈਸਿਆਂ ਦੇ ਵਿੱਚ ਵੱਡੇ ਵੱਡੇ ਚਤੁਰ ਸਿਆਣੇ ਬੰਦੇ ਜਿਹੜੇ ਨਾ ਪਿਆਰਿਓ, ਤੁਸੀਂ ਵੇਖੋ ਕਿ ਵੱਡੇ ਧਨਪਤੀਆਂ ਦੇ ਕੋਲ ਨੌਕਰੀਆਂ ਚਾਕਰੀਆਂ ਕਰਦੇ ਪੈਸਾ ਹੈ, ਪੈਸਿਆਂ ਦੇ ਨਾਲ ਤੇ ਵੱਡੇ ਵੱਡੇ ਵਿਦਵਾਨ ਮੁੱਖ ਗਿਆਨੀਆਂ ਵਾਲਿਆਂ ਨੂੰ ਵੀ ਖਰੀਦ ਸਕਦੇ। ਪੈਸਿਆਂ ਦਾ ਅਹੰਕਾਰ ਜਿਹੜਾ ਨਾ, ਇਹ ਬਹੁਤ ਵੱਡਾ, ਇਹਦੇ ਨਾਲ ਇਹਨਾਂ ਸਾਰਿਆਂ ਨੂੰ ਖਰੀਦਿਆ ਜਾ ਸਕਦਾ। ਸੋ ਰਹੋ ਵਿਚਾਰ, ਜਦੋਂ ਪੈਸਾ ਥੁੜ ਗਿਆ ਇਸ ਬੇਈਮਾਨ ਦਾ, ਤੇ ਜਿਸ ਤਰ੍ਹਾਂ ਪਿਆਰਿਓ ਗੁਬਾਰਾ ਤੁਸੀਂ ਵੇਖਦੇ ਨਾ, ਬਸ ਅਹੰਕਾਰ ਵੀ ਇਸ ਤਰ੍ਹਾਂ ਹੀ ਹੈ। ਗੁਬਾਰਾ ਖਾਲੀ ਹੁੰਦਾ, ਬਸ ਨਿੱਕਾ ਜਿਹਾ ਹੁੰਦਾ, ਕੋਈ ਕੰਮ ਦਾ ਨਹੀਂ ਹੁੰਦਾ, ਆਪਾਂ ਕਹਿੰਦੇ ਹਾਂ ਕੀ ਹੈ, ਲੇਕਿਨ ਉਹਦੇ ਅੰਦਰ ਫੂਕ ਮਾਰ ਦਿਓ, ਉਹਦੇ ਅੰਦਰ ਗੈਸ ਹਵਾ ਭਰ ਦਿਓ, ਤੇ ਜਿੰਨਾ ਉਹਦਾ ਦਾਇਰਾ ਵੱਧਦਾ ਜਾਵੇਗਾ। ਆਪਾਂ ਵੇਖਦੇ ਹਾਂ ਕਿ ਜੀ ਆਹ ਗੁਬਾਰਾ ਤਾਂ ਨਿੱਕਾ ਸੀ ਕਿ ਇੰਨਾ ਵੱਡਾ ਹੋ ਗਿਆ। ਫਿਰ ਜਦੋਂ ਪਿਆਰੇ ਉਹਦੀ ਫੂਕ ਕੱਢ ਦਿਓ, ਫਿਰ ਉਹ ਐਵੇਂ ਹੌਲਾ ਜਿਹਾ ਹੋ ਕਰਕੇ ਧਰਤੀ ਤੇ ਪੈ ਜਾਂਦਾ। ਬਸ ਅਹੰਕਾਰੀ ਬੰਦੇ ਦਾ ਆਹੀ ਹੈ, ਜਦੋਂ ਉਹਦੇ ਅੰਦਰ ਪੈਸਿਆਂ ਦਾ ਅਹੰਕਾਰ ਸਿਰ ਚੜ੍ਹ ਕੇ ਬੋਲਦਾ, ਉਹ ਬਾਗੇ ਕੇ ਭੀਤਰ ਫੂਲ ਗਇਓ। ਉਹ ਪਿਆਰੇ ਉਹ ਗੁਬਾਰਾ ਜਿਸ ਤਰ੍ਹਾਂ ਫੂਲ ਜਾਂਦਾ, ਉਹ ਬੰਦੇ ਇੰਜ ਫੁੱਲ ਜਾਂਦੇ, ਕੁਛ ਨਹੀਂ ਕਰਨੀ, ਉਹਨਾਂ ਦੀ ਹਵਾ ਕੱਢ ਦਿਓ ਪਿਆਰੇ, ਉਹ ਐਵੇਂ ਨਿੰਬੂ ਝੂਣੀ ਹੋ ਕੇ ਬੈਠ ਜਾਂਦੇ। ਹੁਣ ਪੈਸਾ ਚੱਲ ਗਿਆ ਤੇ ਹੁਣ ਉਹਦਾ ਅਹੰਕਾਰ

0: ਬਾਬਾ ਜੀ ਬੈਠੇ, ਆਓ ਜੀ ਦਰਸ਼ਨ ਕਰ ਲਿਓ, ਦਰਸ਼ਨ ਕਰ ਲਿਓ। ਲੋਕੀ ਪਿਆਰਿਓ ਜਿਹੜਾ ਉਹ ਰਾਹ ਤੋਂ ਵੀ ਲੰਘਦਾ ਨਾ, ਮੂੰਹ ਵੱਟ ਕੇ ਚੱਲ ਜਾ ਰਿਹਾ। ਉਹ ਕਹਿੰਦਾ ਬੇਈਮਾਨ ਜਿਹੜਾ ਨਾ ਟੱਕਰ ਜਾਵੇ। ਹੁਣ ਇਹਨੂੰ ਪਤਾ ਚੱਲ ਗਿਆ ਮੇਰੀ ਮਨਤਾ ਵੀ ਚੱਲ ਗਈ। ਇਸ ਬੇਈਮਾਨ ਨੇ ਫਿਰ ਕੀ ਕਰਨਾ ਕੀਤਾ ਪਿਆਰਿਓ, ਜਦੋਂ ਅਹੰਕਾਰ ਚੱਲ ਗਿਆ, ਪਹਿਲੇ ਤਾਂ ਮਾਤਾ ਜੀ ਦੀ ਸ਼ਰਨ ਵਿੱਚ ਨਹੀਂ ਆਇਆ, ਫਿਰ ਪਿਆਰਿਓ ਆਪਣੇ ਬੰਦੇ ਜਿਹੜੇ ਮੋਦਬਰ ਬੰਦੇ ਵਿਚੋਲੀਏ ਜਿਹੜੇ, ਉਹਨਾਂ ਨੂੰ ਮਾਤਾ ਜੀ ਦੇ ਕੋਲ ਭੇਜਣਾ ਕੀਤਾ। ਤੇ ਜਾ ਕਰਕੇ ਨਾ ਉਹ ਬੰਦੇ ਰੋਜ਼ ਜਾ ਕਰਕੇ ਬੇਨਤੀਆਂ ਕਰਦੇ, ਮਾਤਾ ਜੀ ਗਲਤੀ ਹੋਈ ਹੈ ਜੀ। ਉਹ ਕਹਿੰਦਾ ਬਹੁਤ ਉਹ ਤਰਲੇ ਲੈ ਰਿਹਾ, ਉਹ ਤੱਕਰਾਂ ਮਾਰ ਰਿਹਾ, ਪਾਗਲ ਹੋ ਰਿਹਾ, ਕਹਿੰਦਾ ਜੀ ਇੱਕ ਵਾਰੀ ਮਾਫ਼ ਕਰ ਦਿਓ, ਇੱਕ ਵਾਰੀ ਮਾਫ਼ ਕਰ ਦਿਓ ਕਰਕੇ ਉਹ ਬਾਰ ਬਾਰ ਕਹਿੰਦਾ ਕਿ ਮਾਤਾ ਜੀ ਮੈਂ ਭੁੱਲ ਗਿਆ, ਬਹੁਤ ਵੱਡੀ ਮੇਰੇ ਤੋਂ ਗਲਤੀ ਹੋਈ ਹੈ, ਮੈਨੂੰ ਬਖਸ਼ ਲੈਣਾ ਕਰੋ। ਤੇ ਜੇ ਤੁਸੀਂ ਬਖਸ਼ ਲਿਆ ਨਾ, ਤੇ ਫਿਰ ਸਿਆਣੇ ਦੇਖੋ ਜਿਹੜਾ ਬਖਸ਼ਣ ਵਾਰ ਜਿਹੜਾ ਹੁੰਦਾ ਨਾ ਪਿਆਰਿਓ, ਉਹਦਾ ਨਾਮ ਵੱਡਾ ਹੋ ਜਾਂਦਾ ਹੈ। ਲੋਕੀ ਉਹਨਾਂ ਨੂੰ ਯਾਦ ਕਰਦੇ ਕਿ ਦੇਖੋ ਜੀ ਕਿ ਉਹਨੇ ਗਲਤੀ ਕੀਤੀ ਨਾ, ਲੇਕਿਨ ਫਲਾਣੇ ਨੇ ਜੀ ਔਗੁਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਕਿ ਇਹ ਸਤਿਗੁਰੂ ਮਹਾਰਾਜ ਜੀ ਦਾ ਵੱਡਿਆਂ ਦਾ ਇਹ ਬਿਰਧ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਇਹ ਤਾਂ ਆਪ ਜੀ ਦਾ ਬਿਰਧ ਬਾਣਾ ਹੈ ਤੇ ਨਾਲ ਆਪ ਜੀ ਦੇ ਅੰਦਰ ਮਾਦਾ ਹਿਰਦਾ ਹੈ, ਮਾਤਾ ਜੀ ਕਿਰਪਾ ਕਰੋ ਤੇ ਆਪਣਾ ਜਾਣ ਕਰਕੇ ਇਹਨੂੰ ਇੱਕ ਵਾਰੀ ਮਾਫ਼ ਕਰ ਦਿਓ, ਬਖਸ਼ ਦਿਓ
1: ਮਾਤਾ ਕੋ ਜਗਤ ਬਖਾਨਾ।
0: ਤੇ ਇਹ ਕਿਉਂਕਿ ਹੁਣ ਉਹਦੀ ਵੀ ਉਹ ਲੋਕ ਕੀ ਬੋਲਦੇ, ਮਾਤਾ ਜੀ ਉਹਦੇ ਵਿੱਚ ਤੁਹਾਡੀ ਵੀ ਨਿਰਾਦਰੀ ਹੈ, ਲੋਕ ਅੱਜ ਵੀ ਤੁਹਾਡਾ ਨਾਮ ਤਾਂ ਜਿਹੜਾ ਤੁਸੀਂ ਕਹਿ ਦਿੱਤਾ ਜੀ ਮੱਥੇ ਨਹੀਂ ਲਾਉਣਾ, ਲੇਕਿਨ ਲੋਕ ਅੱਜ ਵੀ

0: ਕੀਤਾ ਕਿ ਭਾਈ ਜੇ ਉਹਦੇ ਮਨ ਦੇ ਵਿੱਚ ਪਛਤਾਪ ਹੈ, ਜੇ ਉਹ ਕਹਿੰਦਾ ਜੀ ਨਹੀਂ ਮੈਂ ਅੱਜ ਤੋਂ ਬਾਅਦ ਇਹੋ ਜਿਹੇ ਪੁੱਠੇ ਸਿੱਧੇ ਕੰਮ ਨਹੀਂ ਕਰਨੇ, ਮਾਤਾ ਜੀ ਮੈਨੂੰ ਮਾਫ ਕਰ ਦਿਓ, ਤਾਂ
1: ਬਾਹਰ ਦੁਆਰੇ
0: ਤੇ ਮਾਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ ਜੇ ਇਹੋ ਜਿਹੀ ਗੱਲ ਹੈ। ਲੇਕਿਨ ਮਾਤਾ ਜੀ ਨੇ ਕਿਹਾ ਮੈਨੇ ਅਰਦਾਸ ਕਰਨੀ ਕੀਤੀ, ਵਚਨ ਕਰ ਦਿੱਤਾ ਕਿ ਤੈਨੂੰ ਆਪਣੇ ਮੱਥੇ ਨਹੀਂ ਲਾਉਣਾ, ਜਦੋਂ ਤੱਕ ਮੈਂ ਜੀਵਤ ਹਾਂ ਬੇਈਮਾਨਾ ਤੈਨੂੰ ਮੱਥੇ ਨਹੀਂ ਲਾਉਣਾ, ਤੈਨੂੰ ਵੇਖਣਾ ਨਹੀਂ, ਤੈਨੂੰ ਦਰਸ਼ਨ ਦੇਣੇ ਵੀ ਨਹੀਂ ਤੇ ਤੇਰੇ ਕਰਦੇ ਵੀ ਨਹੀਂ ਹਨ। ਜੇ ਇੰਜ ਲੱਗਦਾ ਕੋਈ ਗੱਲ ਨਹੀਂ ਹੈ, ਘਰ ਦੇ ਬਾਹਰ ਵਾਰ ਤਾਂ ਤੂੰ ਆ ਸਕਦਾ। ਤੇ ਫਿਰ ਇਹ ਵੀ ਕਹਿ ਦਿੱਤਾ ਚੱਲ, ਉਹ ਕਹਿੰਦਾ ਸੀ ਮਾਤਾ ਜੀ ਬੱਚੇ ਭੁੱਖੇ ਮਰ ਰਹੇ, ਉਹਦਾ ਲੜਕਾ ਹੱਠੀ ਸਿੰਘ ਸੀ, ਉਹਦੀ ਘਰ ਵਾਲੀ ਜਿਹੜੀ ਉਹ ਆ ਕਰਕੇ ਤਰਲੇ ਲੈਂਦੀ, ਕਹਿੰਦੀ ਮਾਤਾ ਜੀ ਚਲੋ ਸਜ਼ਾ ਤਾਂ ਉਹਨੂੰ ਮਿਲ ਰਹੀ ਹੈ, ਉਹਨੇ ਗੁਨਾਹ ਕੀਤਾ, ਲੇਕਿਨ ਅਸੀਂ ਕੀ ਗੁਨਾਹ ਕੀਤਾ, ਅਸੀਂ ਤਾਂ ਤੁਹਾਡੀ ਆਗਿਆ ਵਿੱਚ ਰਹੇ। ਤੇ ਆਹ ਹੱਠੀ ਸਿੰਘ ਜਿਹੜਾ ਉਹਦਾ ਲੜਕਾ ਭੁੱਖਾ ਮਰ ਰਿਹਾ, ਮੈਂ ਭੁੱਖੀ ਮਰ ਰਹੀ ਹਾਂ, ਕੁਛ ਵੀ ਨਹੀਂ ਆ, ਦਾਣਾ ਪਾਣੀ ਮੁੱਕ ਗਿਆ, ਅਸੀਂ ਕਿੱਥੇ ਜਾਵਾਂਗੇ। ਫਿਰ ਅਖੀਰ ਨੂੰ ਪਿਆਰਿਓ ਮਾਤਾ ਜੀ ਦੇ ਹਿਰਦੇ ਵਿੱਚ ਕਰੁਣਾ ਆ ਗਈ, ਕਹਿਣ ਲੱਗੇ ਕੋਈ ਗੱਲ ਨਹੀਂ ਆ, ਜੇ ਕੋਈ ਚੀਜ਼ ਦੀ ਲੋੜ ਹੈ ਤੇ ਘਰ ਦੇ ਬਾਹਰ ਵਾਰ ਆਓ, ਮੇਰੇ ਮੱਥੇ ਨਹੀਂ ਲੱਗਣਾ, ਲੇਕਿਨ ਬਾਰ ਬਾਰ ਆ ਕਰਕੇ ਮੰਗਣਾ ਕਰੋ, ਸੇਵਾਦਾਰਾਂ ਨੂੰ ਬੋਲੋ, ਫਿਰ ਉਹ ਸਾਨੂੰ ਦੱਸਣਗੇ, ਜੋ ਚਾਹੀਦਾ ਅਸੀਂ ਤੁਹਾਨੂੰ ਦੇ ਦੇਵਾਂਗੇ। ਲੇਕਿਨ ਖਬਰਦਾਰ, ਅੱਜ ਤੋਂ ਬਾਅਦ ਅੰਦਰ ਜਿੱਥੇ ਮੇਰਾ ਡੇਰਾ ਹੈ ਉੱਥੇ ਨਹੀਂ ਆਉਣਾ ਹੈ, ਬਾਰ ਬਾਰ ਤੁਸੀਂ ਚਲੋ ਆਓ, ਜੋ ਚਾਹੀਦਾ ਨਾ ਤੂੰ ਇਹਦੇ ਕਰਕੇ ਹੀ ਆ ਰਿਹਾ ਨਾ, ਤੇ ਚੱਲ ਕੁਛ ਚਾਹੀਦਾ ਤੇ ਤੂੰ ਮੰਗ ਲੈਣਾ ਕਰ, ਜੋ ਚਾਹੀਦਾ ਤੈਨੂੰ ਦੇ ਦੇਵਾਂਗੇ, ਲੇਕਿਨ ਅੰਦਰ ਨਹੀਂ ਵੜਨਾ।
1: ਹੁਕਮ ਮਾਤ ਕਹਿ
0: ਦਿਓ। ਇਸ ਤਰ੍ਹਾਂ ਸਾਧ ਸੰਗਤ ਜੀ, ਮਾਤਾ ਜੀ ਨੇ

ਇੱਥੇ ਮਾਤਾ ਜੀ ਦਾ ਨਵਾਂ ਸਥਾਨ ਜਿਹੜਾ ਬਣਿਆ ਹੋਇਆ ਉੱਥੇ ਆ ਕਰਕੇ ਬਾਰ ਵਾਰ ਤੇ ਉੱਥੇ ਆ ਕਰਕੇ ਇਹਨੇ ਥੋੜਾ ਜਿਹਾ ਡਰਾਮਾ ਵੀ ਕਰਨਾ ਕੀਤਾ, ਕਿਉਂਕਿ ਬੇਈਮਾਨ ਬੰਦੇ ਨਾ ਯਾਦ ਰੱਖੋ ਪਿਆਰਿਓ, ਇਹ ਬਹੁਤ ਡਰਾਮਾ ਕਰਨ ਵਾਲੇ ਹੁੰਦੇ ਹਨ। ਆਪਾਂ ਬਸ ਇਹਦੇ ਵਿੱਚ ਹੀ ਫਸ ਜਾਂਦੇ ਹਾਂ। ਆਪਾਂ ਨੂੰ ਲੱਗਦਾ ਕਿ ਚਲੋ ਜੀ ਆਹ ਬੰਦਾ ਜਿਹੜਾ ਇੰਜ ਕਰ ਰਿਹਾ ਉਂਜ ਕਰ ਰਿਹਾ, ਲੇਕਿਨ ਪਿਆਰਿਓ ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ, ਅਪਰਾਧੀ ਦੂਣਾ ਨਿਵਾਏ ਜੋ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੇ ਕਸੁੱਧੇ ਜਾਏ। ਬਹੁਤ ਘੱਟ ਹੁੰਦੇ ਪਿਆਰਿਓ ਜਿਹੜੇ ਦਿਲ ਕਰਕੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਸਿਰ ਸਿਜਦਾ ਕਰਦੇ ਹਨ। ਕਈ ਇਹੋ ਜਿਹੇ ਲੋਕ ਪਿਆਰਿਓ ਉਹ ਸਿਰਫ ਲੋਕ ਦਿਖਾਵਾ ਕਰਨ ਦੇ ਲਈ, ਉਹ ਲੋਕ ਪਚਾਰਾ ਕਰਨ ਦੇ ਲਈ, ਆਪਣੀ ਵਡਿਆਈ ਕਰਾਉਣ ਦੇ ਲਈ ਪਿਆਰਿਓ ਇਹ ਕੰਮ ਕਰਦੇ ਹਨ। ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਬੜਾ ਬੰਦਾ ਭਾਈ ਨਿਮਰਤਾਵਾਨ ਹੈ, ਲੇਕਿਨ ਉਹਨਾਂ ਦੀ ਸਭ ਨਿਮਰਤਾ ਨਾ ਪਿਆਰਿਓ ਸਿਰਫ ਇੱਕ ਦਿਖਾਵਾ ਹੁੰਦਾ, ਇੱਕ ਛਲ ਹੁੰਦਾ।

ਨਾ ਲਿਓ। ਫਿਰ ਦੇਖੋ ਉਹਨਾਂ ਦੀ ਨਿਮਰਤਾ ਕਿਸ ਤਰ੍ਹਾਂ ਈਰਖਾ ਦੇ ਵਿੱਚ ਬਦਲ ਜਾਂਦੀ ਹੈ। ਕਹਿਣ ਦਾ ਮਤਲਬ ਕੁਛ ਇਹ ਜਿਹੜਾ ਨਾ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹਨਾਂ ਚੀਜ਼ਾਂ ਦਾ ਬੇਈਮਾਨ ਵਿਅਕਤੀ ਜਿਹੜਾ ਸਹਾਰਾ ਲੈਂਦੇ ਤੇ ਆਮ ਵਿਅਕਤੀ ਪਿਆਰਿਓ ਉੱਥੇ ਪਿਘਲ ਜਾਂਦਾ। ਉਹਨੂੰ ਲੱਗਦਾ ਕਿ ਦੇਖੋ ਜੀ ਕਿ ਇਹ ਕਿੰਨਾ ਝੁੱਕ ਰਿਹਾ, ਕਿੰਨਾ ਇਹ ਕਰ ਰਿਹਾ। ਲੇਕਿਨ ਯਾਦ ਰੱਖੋ, ਹਰ ਕੋਈ ਝੁਕਣ ਵਾਲਾ ਪਿਆਰਿਓ ਬੰਦਾ ਨਹੀਂ ਹੁੰਦਾ। ਅਪਰਾਧੀ ਬੰਦਾ ਔਰ ਜ਼ਿਆਦਾ ਝੁਕਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਇਹ ਬਚਨ ਯਾਦ ਰੱਖਣਾ ਚਾਹੀਦਾ। ਆਸਾ ਦੀ ਵਾਰ ਦੀ ਬਾਣੀ ਜਦੋਂ ਪਿਆਰਿਓ ਇੱਕ ਵਾਰੀ ਪੜ੍ਹ ਕੇ ਉਹਦੇ ਅਰਥਾਂ ਦੀ, ਇੱਕ ਤਾਂ ਆਮ ਆਪਾਂ ਪਿਆਰਿਓ ਸ਼ਾਬਦਿਕ ਅਰਥ ਕਰਦੇ ਹਾਂ, ਲੇਕਿਨ ਜਿਹੜੇ ਅਰਥ ਜਿਹੜੇ ਵੱਡੇ ਵੱਡੇ ਵਿਦਵਾਨਾਂ ਨੇ ਵਿਚਾਰ ਕਰਕੇ ਖੋਲ੍ਹ ਕੇ ਕਰਨਾ ਕੀਤਾ, ਇੰਨੀ ਪਿਆਰਿਓ ਤਰਕਸ਼ੀਲ ਇਹ ਬਾਣੀ ਹੈ ਸਤਿਗੁਰੂ ਮਹਾਰਾਜ ਜੀ ਦੀ। ਸਤਿਗੁਰੂ ਮਹਾਰਾਜ ਜੀ ਨੇ ਤਰਕਾਂ ਦਾ ਇੰਨਾ ਇਹਦੇ ਵਿੱਚ ਸਹਾਰਾ ਲਿਆ। ਮਹਾਰਾਜ ਨੇ ਉਹੀ ਪੰਡਿਤ ਨੂੰ ਕਿਹਾ ਕਿ ਇੱਕ ਬ੍ਰਾਹਮਣ ਜਿਹੜਾ ਨਾ ਪਿਆਰਿਓ ਖਛਤਰੀ ਜਿਹੜਾ ਇੱਕ ਬ੍ਰਾਹਮਣ ਜਿਹੜਾ

ਦੇਵਤਿਆਂ ਤੋਂ ਮਾਤਾ ਤੋਂ ਟੈਕਸ ਲਈਦਾ। ਤੇ ਕਹਿਣ ਲੱਗਾ ਨਹੀਂ ਜੀ, ਟੈਕਸ ਤਾਂ ਦੇਣਾ ਪੈਣਾ। ਜਦੋਂ ਬਹਿਸ ਚੱਲ ਰਹੀ ਹੈ, ਉਹ ਬੰਦਾ ਜਿਹੜਾ ਬਾਹਮਣ ਜਿਹੜਾ ਥੋੜਾ ਜਿਹਾ ਅੱਗੇ ਹੋ ਕੇ ਉਹਦੇ ਨਾਲ ਬੰਦਿਆਂ ਦੇ ਨਾਲ ਬਹਿਸਬਾਜ਼ੀ ਕਰ ਰਿਹਾ, ਤੇ ਫਿਰ ਪਿਆਰਿਓ ਕੀ ਹੋਇਆ, ਉੱਥੇ ਗਾਂ ਨੇ ਗੋਬਰ ਕਰ ਦਿੱਤਾ ਤੇ ਭੱਜ ਕਰਕੇ ਉਹ ਗਿਆ ਜੀ, ਗਊ ਮਾਤਾ ਦਾ ਗੋਬਰ ਕਰਕੇ ਉਹਨੂੰ ਲੈ ਲਿਆ। ਪਿਆਰਿਓ ਕਰਦੇ ਪਿਆਰਿਓ ਗਊ ਦਾ ਗੋਬਰ ਜਿਹੜਾ ਉਹਦੇ ਨਾਲ ਲੀਪਣ ਕਰਨਾ, ਅੱਜ ਵੀ ਬੰਦੇ ਵੇਖਦੇ ਕਈ ਤਾਂ ਗਊ ਮੂਤਰ ਜਿਹੜਾ ਉਹ ਵੀ ਪੀਂਦੇ ਹਨ। ਪਰ ਉਹਨਾਂ ਦੇ ਧਰਮ ਅਨੁਸਾਰ ਮੈਂ ਬੇਨਤੀ ਕਰ ਰਿਹਾ, ਸਿੱਖਾਂ ਦੀ ਗੱਲ ਨਹੀਂ ਹੈ। ਤੇ ਉਹਨੇ ਗੋਬਰ ਵੀ ਚੱਕ ਲਿਆ, ਉੱਥੇ ਉਹਨੇ ਮੂਤਰ ਦਿੱਤਾ ਤੇ ਉਹ ਵੀ ਲੈ ਲਿਆ। ਮਹਾਰਾਜ ਜੀ ਵੇਖਣ ਲੱਗੇ, ਕਹਿਣ ਲੱਗੇ ਬੇਈਮਾਨੋ ਹੱਦ ਹੋ ਗਈ, ਗਊ ਬ੍ਰਾਹਮਣ ਕੌ ਕਰ ਲਾ ਵਾ ਗੋਬਰ ਤਰਨਾ ਜਾਈ। ਇੱਕ ਪਾਸੇ ਕਹਿੰਦਾ ਗਊ ਮਾਤਾ, ਇੱਕ ਪਾਸੇ ਕਹਿੰਦਾ ਬਾਹਮਣ ਦੇਵਤਾ, ਤੇ ਇਹਨਾਂ ਨੂੰ ਟੈਕਸ ਲਾ ਰਿਹਾ ਤੇ ਉਹਨੇ ਗੋਬਰ ਕਰ ਦਿੱਤਾ, ਮੂਤ ਦਿੱਤਾ ਤੇ ਉਹ ਲੈ ਕਰਕੇ ਕਿ ਇਹਦੇ ਵਿੱਚ ਤੂੰ ਗੋਬਰ ਦੇ ਵਿੱਚੋਂ ਤਰ ਜਾਣਾ। ਮਤਲਬ ਬੰਦੇ ਕਿੰਨੇ ਬੇਈਮਾਨ ਹਨ, ਇਹ ਸਤਿਗੁਰੂ ਮਹਾਰਾਜ ਜੀ ਨੇ ਦਿਖਾਇਆ। ਇਹਨੇ ਵੀ ਇੰਜ ਹੀ ਕਰਨਾ ਕੀਤਾ, ਰੋਜ਼ ਆ ਕਰਕੇ ਕਈ ਕਈ ਘੰਟੇ ਦਰਵਾਜ਼ੇ ਦੇ ਅੱਗੇ ਖੜ ਜਾਣਾ।

0: ਤਾਂ ਕੱਢਦਾ ਰਿਹਾ। ਮਾਤਾ ਜੀ ਨੇ ਨਹੀਂ ਕਿਹਾ ਕੁਛ ਵੀ। ਫਿਰ ਇੱਕ ਦਿਨ ਨਾ ਮਾਤਾ ਜੀ ਨੇ ਵੀ ਹੌੜੀ ਸਿੰਘਾਂ ਨੂੰ ਕਹਿ ਦਿੱਤਾ, ਜਾਓ ਭਾਈ ਪੁੱਛੋ ਇਹਨੂੰ ਕੀ ਚਾਹੀਦਾ ਹੈ। ਉਹ ਵੀ ਕਹਿਣ ਲੱਗੇ ਕਿ ਮਾਤਾ ਜੀ ਦੇਖੋ, ਉਹਦੀ ਘਰਵਾਲੀ ਆ ਕਰਕੇ ਕਹਿਣ ਲੱਗੀ, ਕਿੰਨੇ ਘੰਟੇ ਖੜੋਤੇ ਹੋਏ ਨੂੰ ਇਹਨੂੰ ਦੇਖੋ, ਮਾਤਾ ਜੀ ਰੋਈ ਜਾਂਦਾ, ਜਾਰ ਜਾਰ ਹੋਈ ਜਾ ਰਿਹਾ, ਮੱਥਾ ਟੇਕ ਰਿਹਾ। ਮਾਤਾ ਜੀ ਨੇ ਕਿਹਾ, ਦੱਸ ਭਾਈ ਤੈਨੂੰ ਕੀ ਚਾਹੀਦਾ।
1: ਮਾਤਾ ਨਿਕਟ ਸੁਣਾਵਾ।
0: ਤੇ ਉਹ ਬੰਦਾ ਜਿਹੜਾ ਆ ਕਰਕੇ ਫਿਰ ਇਹਦਾ ਦੱਸਦਾ, ਫਿਰ ਮਾਤਾ ਜੀ ਨੇ ਕਹਿ ਦਿੱਤਾ, ਜਾ ਭਾਈ ਇਹਨੂੰ ਕਹਿ ਦਿਓ ਮੇਰੇ ਮੱਥੇ ਨਾ ਲੱਗੇ, ਇਹਨੂੰ ਕੀ ਚਾਹੀਦਾ, ਉਹ ਚਾਹੀਦਾ ਨਾ, ਇਹਨੂੰ ਦੇ ਦੇਣਾ ਕਰੋ। ਹੁਣ ਇਸ ਤਰ੍ਹਾਂ ਪਿਆਰਿਓ ਇੱਕਦਮ ਕੱਖਾਂ ਤੋਂ ਹੌੜਾ ਹੋ ਗਿਆ, ਤੇ ਇਹਨੇ ਆ ਛਲ ਫਰੇਬ ਜੋ ਮਰਜ਼ੀ ਕੀਤਾ ਇਹਦੇ ਨਾਲ, ਫਿਰ ਤੋਂ ਇਹਦੇ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ। ਹੁਣ ਇਹ ਆਪਣੇ ਘਰ ਦੇ ਵਿੱਚ ਰਹਿੰਦਾ, ਕਹਿੰਦਾ ਜੀ ਕੀ ਕਰਨਾ, ਉੱਥੇ ਰਹਿ ਕਰਕੇ ਵੀ ਪੈਸਾ ਚਾਹੀਦਾ ਉਹ ਮੈਨੂੰ ਮਿਲ ਰਿਹਾ। ਜਦੋਂ ਲੋੜ ਪੈਂਦੀ ਉੱਥੇ ਆ ਕਰਕੇ ਕਈ ਘੰਟੇ ਅੱਗੇ ਦਰਵਾਜ਼ੇ ਦੇ ਖੜ ਜਾਂਦਾ, ਜਾਰ ਜਾਰ ਰੋਈ ਜਾਣਾ, ਮੱਥਾ ਟੇਕੀ ਜਾਣਾ ਟੇਕੀ ਜਾਣਾ। ਤੇ ਨਾਲ ਮਾਤਾ ਜੀ ਵੀ ਕਹਿ ਦਿੰਦੇ, ਦੱਸੋ ਭਾਈ ਕੀ ਗੱਲ ਹੈ। ਫਿਰ ਹੌਲੀ ਜੀ ਫਿਰ ਸਿੰਘਾਂ ਨੂੰ ਕਹਿ ਦਿੰਦਾ ਕਿ ਜੀ ਮੈਨੂੰ ਆ ਚਾਹੀਦਾ। ਮਾਤਾ ਜੀ ਕਹਿੰਦੇ, ਜਾਓ ਦੇ ਦਿਓ ਇਹਨੂੰ। ਹੁਣ ਇਸ ਤਰ੍ਹਾਂ ਕਰਦੇ ਕਰਦੇ ਲਾਲਚ ਵੱਧ ਗਈ, ਰੋਜ਼ ਇਹਨੇ ਆਉਣਾ ਸ਼ੁਰੂ ਕਰ ਦਿੱਤਾ। ਤੇ ਰੋਜ਼ ਆ ਕਰਕੇ ਜੋ ਦਰਸ਼ਨੀ ਦੇਵੜੀ ਜਿਹੜੀ ਹੈ ਨਾ, ਮਾਤਾ ਜੀ ਦਾ ਨਿਵਾਸ ਅਸਥਾਨ, ਉੱਥੇ ਆ ਕਰਕੇ ਨੱਕ ਰਗੜੀ ਜਾਂਦਾ। ਫਿਰ ਕੀ ਹੋਇਆ ਪਿਆਰਿਓ, ਪੈਸਾ ਜਦੋਂ ਆਉਣਾ ਸ਼ੁਰੂ ਹੋ ਗਿਆ, ਹੁਣੇ ਆਪ ਜੀ ਨੇ ਸਰਵਣ ਕੀਤਾ ਕਿ ਸੰਸਾਰ ਦਾ ਵੀ ਜਿਸ ਤਰ੍ਹਾਂ ਦਿਨ ਰਾਤ ਦਾ ਖੇਡ ਹੈ ਪਿਆਰਿਓ, ਪੈਸਾ ਚੱਲ ਗਿਆ, ਸਾਰੇ ਬਾਡੀਗਾਰਡ ਸ਼ਾਡੀਗਾਰਡ ਚੱਲ ਗਏ, ਹੁਣ ਪੈਸਾ ਆਉਣਾ ਸ਼ੁਰੂ ਹੋ ਗਿਆ। ਫਿਰ ਤੋਂ ਪਿਆਰਿਓ ਇਹਨੇ ਆਪਣਾ ਟੌਰ ਵਧਾਉਣ ਦੇ ਲਈ ਕਈ ਬੰਦਿਆਂ ਨੂੰ ਆਪਣੇ ਨਾਲ ਲਾ ਲਿਆ ਡਿਊਟੀ ਤੇ। ਜਦੋਂ ਚੱਲਦਾ ਨਾ, ਫਿਰ ਉਹ ਨਾਲ ਘੋੜਿਆਂ ਨੂੰ ਇਹਦੇ ਨਾਲ ਦੁੜਾਈ ਜਾਂਦੇ ਹਨ।

ਪੈਸਾ ਘਟ ਗਿਆ ਸੀ, ਉਹਨਾਂ ਨੇ ਸਾਥ ਛੱਡ ਦਿੱਤਾ, ਹਾਲੇ ਵੀ ਇਹਨੂੰ ਅਕਲ ਨਹੀਂ ਆਈ। ਚਾਹੀਦਾ ਤਾਂ ਇਹ ਸੀ ਕਿ ਭਾਈ ਆਪਣੇ ਮਨ ਨੂੰ ਸਮਝਾਉਂਦਾ ਕਿ ਮਨਾ ਇਹਨੇ ਨਹੀਂ ਜਾਣਾ ਕੁਛ ਵੀ ਨਾਲ, ਐਵੇਂ ਫਾਲਤੂ ਦਾ ਮੈਂ ਕਿਉਂ ਖਰਚ ਕਰ ਰਿਹਾ, ਬਚਾ ਲਵਾਂ, ਇਹਨੇ ਕੰਮ ਨਹੀਂ ਕੀਤਾ ਪਿਆਰਿਓ। ਤੇ ਫਿਰ ਤੋਂ ਪੈਸਾ ਆਉਣਾ ਸ਼ੁਰੂ ਹੋ ਗਿਆ, ਉਹ ਜੇ ਬੰਦਿਆਂ ਨੂੰ ਆਪਣੇ ਨਾਲ ਰੱਖ ਲਿਆ। ਹੁਣ ਰਾਸਤੇ ਦੇ ਵਿੱਚ ਪਿਆਰਿਓ ਇੱਕ ਬੇਨਵਾ ਫਕੀਰ ਆ, ਇਹ ਮੁਸਲਮਾਨਾਂ ਦੇ ਵਿੱਚ ਪਿਆਰਿਓ ਇਹ ਬੇਨਵਾ ਫਕੀਰਾਂ ਦਾ ਟੋਲਾ ਜਿਹੜਾ ਹੈ, ਤੇ ਪਤਾ ਨਹੀਂ ਅੱਜ ਪਿਆਰਿਓ ਇਹ ਹੈ ਕਿ ਨਹੀਂ ਹੈ, ਜਾਂ ਇਹ ਹੈ ਤੇ ਕਿੱਥੇ ਰਹਿੰਦੇ, ਇਹਦੀ ਮੈਨੂੰ ਤਾਂ ਜਾਣਕਾਰੀ ਨਹੀਂ ਹੈ। ਲੇਕਿਨ ਇਤਿਹਾਸ ਦੇ ਵਿੱਚ ਪਿਆਰਿਓ ਇਹਨਾਂ ਦਾ, ਬੇਨਵਾ ਫਕੀਰਾਂ ਦਾ, ਬਹੁਤ ਵਾਰੀ ਇਹਨਾਂ ਦਾ ਜ਼ਿਕਰ ਆਇਆ। ਫੱਕੜ ਰੂਪ ਦੇ ਵਿੱਚ ਰਹਿੰਦੇ, ਅਲਮਸਤ ਰਹਿੰਦੇ ਇਹ ਮੁਸਲਮਾਨਾਂ ਦੇ। ਇੱਕ ਮੈਂ ਆਪ ਨੂੰ ਬੇਨਤੀ ਕਰਦੇ ਜਾਵਾਂ, ਆਈ ਕਥਾ ਦੇ ਵਿੱਚ ਇਹ ਬਚਨ ਆਇਆ ਕਿ ਇਹ ਜਿਹੜਾ ਸੀ ਨਾ ਔਰੰਗਜ਼ੇਬ, ਇਹ ਕੱਟਰ ਪਿਆਰਿਓ ਸੁੰਨੀ ਸੀ। ਸੁੰਨੀ ਇਹਦੇ ਵਿੱਚ ਦੋ ਫਿਰਕੇ ਹੁੰਦੇ, ਸ਼ੀਆ ਅਤੇ ਸੁੰਨੀ। ਹਿੰਦੁਸਤਾਨ ਦੇ ਵਿੱਚ ਬਾਕੀ ਵੀ ਬਹੁਤ ਘੱਟ ਜਿਹੜੇ ਹਨ ਸ਼ੀਆ ਜਿਹੜੇ ਲੋਕ ਰਹਿ ਗਏ, ਤੇ ਸੁੰਨੀ ਲੋਕ ਜਿਹੜੇ ਜਿੱਥੇ ਵੀ ਮਿਲ ਜਾਂਦੇ ਉਹਨਾਂ ਨੂੰ ਮਾਰ ਦਿੰਦੇ। ਅੱਜ ਵੀ ਜਿਹੜੇ ਤੇ ਮੁਸਲਮਾਨਾਂ ਦੀ ਲੜਾਈ ਸ਼ੀਆ ਸੁੰਨੀ ਦੀ ਹੁੰਦੀ ਹੈ। ਹੁਣ ਇਹ ਇਸਲਾਮਿਕ ਕੰਟਰੀਆਂ ਜਿਹੜੀਆਂ, ਸਿਰਫ ਅੱਜ ਦੇ ਜ਼ਮਾਨੇ ਦੇ ਵਿੱਚ ਜ਼ਿਆਦਾ ਕਰਕੇ ਸ਼ੀਆ ਲੋਕ ਜਿਹੜੇ ਨਾ, ਇਹ ਈਰਾਨ, ਇਰਾਕ ਆਦਿਕ, ਕੁਵੈਤ, ਇੱਥੇ ਹੀ ਥੋੜ੍ਹੇ ਬਾੜੇ ਰਹਿੰਦੇ, ਜਾਂ ਔਰ ਹਿੰਦੁਸਤਾਨ, ਇੱਥੇ ਵੀ ਥੋੜ੍ਹੇ ਬਾੜੇ ਰਹਿੰਦੇ, ਇਹ ਜ਼ਿਆਦਾ ਨਹੀਂ ਹਨ। ਤੇ ਇਹਨੇ ਕੀ ਕੀਤਾ ਪਿਆਰਿਓ, ਕਿਉਂਕਿ ਸੁੰਨੀ ਸੀ, ਉਹ ਬੰਦੇ ਜਿਹੜੇ ਨਾ ਸ਼ੀਆ ਬੰਦੇ, ਉਹ ਉਹਨਾਂ ਦੇ ਵਿੱਚ ਸੂਫੀਆਨਾ ਦਰਜਾ, ਉਹ ਥੋੜ੍ਹੇ ਸਾਫਟ ਹੁੰਦੇ, ਉਹਨੇ ਕੱਟਰ ਨਹੀਂ ਹੁੰਦੇ। ਲੇਕਿਨ ਇਹ ਸੁੰਨੀ ਬੜੇ ਕੱਟਰ ਹੁੰਦੇ ਹਨ, ਪਹਿਲਾਂ ਵੀ ਤੇ ਅੱਜ ਵੀ ਆਪਾਂ ਵੇਖਦੇ ਹਾਂ ਜ਼ਿਆਦਾਤਰ ਕੇ। ਤੇ ਇਹ ਔਰੰਗਜ਼ੇਬ ਇਹਨਾਂ ਦੀ ਪੂਰੀ ਜਿਹੜੀ ਹੈ ਨਾ ਲੌਬੀ, ਜੋ ਪਿੱਛੋਂ ਮੁਗਲੀਆ ਸਲਤਨਤ, ਇਹ ਵੀ ਪਿਆਰਿਓ ਪੂਰੇ ਸੁੰਨੀ ਸਨ। ਤੇ ਇਹਨੇ ਕੀ ਕੀਤਾ ਕਿ ਜਿੱਥੇ ਹਿੰਦੂਆਂ ਦੇ ਜਿਹੜੇ ਸਾਧੂ ਸੰਤਾਂ ਨੂੰ ਤੰਗ ਕੀਤਾ, ਉਹਦੇ ਨਾਲ ਨਾਲ ਜਿਹੜੇ ਸੂਫੀ ਸੰਤ ਜਿਹੜੇ ਹਨ, ਕਿ ਕਈ ਇਸ ਤਰ੍ਹਾਂ ਸਿੱਧੇ ਸਾਦੇ ਫਕੀਰ ਆਦਿਕ, ਜੋ ਜ਼ਿਆਦਾ ਕੱਟਰਵਾਦ ਦੇ ਵਿੱਚ ਨਹੀਂ ਰਹਿੰਦੇ, ਸਿੱਧਾ ਸਾਦਾ ਜੀਵਨ ਰੱਖਣਾ ਤੇ ਜਿਹੜਾ ਸਭ ਦਾ ਭਲਾ ਮਨਾਉਂਦੇ ਸਨ, ਦੂਜਿਆਂ ਦੇ ਧਰਮ ਦੀ ਹਾਨੀ ਨਹੀਂ ਕਰਨੀ ਹੈ, ਬਸ ਰੱਬ ਦੀ ਇਬਾਦਤ ਕਰਨੀ, ਉਹਨਾਂ ਦੇ ਵਿੱਚ ਪਿਆਰਿਓ ਇੱਕ ਫਿਰਕਾ ਹੈ, ਉਹਨਾਂ ਨੂੰ ਬੇਨਵਾ ਫਕੀਰ ਬੋਲਦੇ ਹਨ। ਮੈਂ ਬੇਨਤੀ ਕਰਾਂ ਪਿਆਰਿਓ, ਤੇ ਇਹਨੇ ਔਰੰਗਜ਼ੇਬ ਨੂੰ ਜਦੋਂ ਪਤਾ ਚੱਲਿਆ ਕਿ ਬੇਨਵਾ ਫਕੀਰ ਆ, ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਸ਼ਰੀਆ, ਇਹ ਸ਼ਰੀਆ ਨੂੰ ਨਹੀਂ ਮੰਨਦੇ, ਸਭ ਤੋਂ ਵੱਡੀ ਗੱਲ ਉਹ ਸ਼ਰੀਆ ਆਦਿਕ ਨੂੰ ਨਹੀਂ ਮੰਨਦੇ, ਕੱਟਰਵਾਦ ਨੂੰ ਨਹੀਂ ਮੰਨਦੇ। ਇਹਨੇ ਉਹਨਾਂ ਨੂੰ ਕਹਿ ਦਿੱਤਾ ਕਿ ਸ਼ਰੀਆ ਕਾਨੂੰਨ ਨੂੰ ਮੰਨ ਕੇ ਚੱਲੋ, ਤੇ ਕਈਆਂ ਨੇ ਮੰਨ ਲਿਆ, ਕਈ ਜਿਹੜੇ ਪਿਆਰਿਓ ਸੱਚੇ ਬੇਨਵਾ ਸੀ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਅਸੀਂ ਸ਼ਰੀਆ ਫਿਰੀਆ ਨੂੰ ਨਹੀਂ ਮੰਨਣਾ, ਅਸੀਂ ਤਾਂ ਸਾਂਝੀ ਵਾਲਤਾ ਚਾਹੁੰਦੇ ਹਾਂ। ਉਸ ਵੇਲੇ ਸਾਧ ਸੰਗਤ ਜੀ, ਔਰੰਗਜ਼ੇਬ ਨੇ ਕੀ ਕੀਤਾ ਕਿ ਬੇਨਵਾ ਫਕੀਰ ਜਿਹੜੇ ਹਨ, ਇਹਨਾਂ ਨੂੰ ਪਕੜ ਕਰਕੇ, ਖਾਸ ਕਰਕੇ ਪਿਆਰਿਓ ਹੱਥਾਂ ਪੈਰਾਂ ਦੇ ਵਿੱਚ ਬੇੜੀਆਂ ਪੱਥਰ ਬੰਨ ਕਰਕੇ, ਯਮੁਨਾ ਦੇ ਵਿੱਚ ਇਹਦੇ ਬੰਦੇ ਸਿਪਾਹੀ ਜਿਹੜੇ ਹਨ ਬੇੜਿਆਂ ਦੇ ਵਿੱਚ ਲੈ ਕੇ ਜਾਂਦੇ, ਤੇ ਜਿੱਥੇ ਉੱਥੇ ਪ੍ਰਵਾਹ ਵਗਦਾ, ਜਿੱਥੇ ਯਮੁਨਾ ਡੂੰਗੀ ਹੁੰਦੀ ਹੈ, ਉੱਥੇ ਧੱਕਾ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ ਜਾਂਦਾ, ਡੋਬ ਡੋਬ ਕੇ ਇਹਨੇ ਮਾਰਨਾ ਕੀਤਾ, ਕਈ ਫਕੀਰਾਂ ਨੂੰ ਇਹਨੇ ਮਾਰਿਆ। ਆਪ ਇਹ ਔਰੰਗਜ਼ੇਬ ਖੜ ਕੇ ਨਾ ਨਜ਼ਾਰਾ ਲੈਂਦਾ, ਦੂਜਿਆਂ ਨੂੰ ਡਰਾਉਂਦਾ ਕਿ ਦੇਖੋ ਕਿ ਆ ਇਹ ਤੁਸੀਂ ਨਾ ਮੇਰਾ ਵਚਨ ਨਹੀਂ ਮੰਨੋਗੇ, ਸ਼ਰੀਆ ਨੂੰ ਨਹੀਂ ਮੰਨੋਗੇ, ਤੇ ਤੁਹਾਡਾ ਆਹੀ ਹਵਾਲ ਹੋਵੇਗਾ। ਇੰਜ ਜਦੋਂ ਕਰ ਰਿਹਾ ਸੀ ਪਿਆਰਿਓ, ਉਸ ਵੇਲੇ ਨਾ ਇੱਕ ਬੇਨਵਾ ਫਕੀਰ ਜਿਹੜਾ, ਸੱਚਾ ਰੱਬ ਦਾ ਪਿਆਰਾ ਬੇਬਾਕ ਬੰਦਾ, ਜਿਹੜਾ ਸੱਚਾ ਪਿਆਰਿਓ ਇਮਾਨਦਾਰ, ਰੱਬ ਦੇ ਨਾਲ ਸਾਂਝੀ ਵਾਲਤਾ ਦੇ ਨਾਲ ਪਿਆਰ ਕਰਨ ਵਾਲਾ, ਉਹ ਇਹਨਾਂ ਦੇ ਸਿਪਾਹੀਆਂ ਤੋਂ ਛੁੱਟ ਗਿਆ। ਜਦੋਂ ਉਸ ਗੁਰਮੁਖ ਪਿਆਰੇ ਨੂੰ, ਬੇਨਵਾ ਫਕੀਰ ਨੂੰ ਪਤਾ ਚੱਲਿਆ ਕਿ ਔਰੰਗਜ਼ੇਬ ਮੇਰੇ ਸਾਥੀਦਾਰਾਂ ਨੂੰ ਲੈ ਕਰਕੇ ਦਰਿਆ ਦੇ ਵਿੱਚ ਡੋਬ ਰਿਹਾ, ਉਹ ਭੱਜ ਕਰਕੇ ਆਇਆ ਤੇ ਔਰੰਗਜ਼ੇਬ ਦੇ ਆ ਕੇ ਆ ਕਰਕੇ ਖੜਦਾ ਕਿ ਬੇਈਮਾਨਾ, ਮੈਂ ਤੇਰਾ ਜਵਾਈ ਲੱਗਦਾ, ਤੂੰ ਆਪਣੇ ਧੀ ਦਾ ਵਿਆਹ ਮੇਰੇ ਨਾਲ ਕਰਾਉਣਾ ਕੀਤਾ, ਤਾਂ ਕਰਕੇ ਮੈਨੂੰ ਛੱਡ ਦਿੱਤਾ, ਤੇ ਚੱਲ ਮੈਂ ਵੀ ਆਇਆ, ਮੈਨੂੰ ਵੀ ਡੋਬਣਾ ਕਰ, ਮੈਂ ਵੀ ਆਪਣੇ ਸਾਥੀਦਾਰਾਂ ਦੇ ਨਾਲ ਡੁੱਬਣਾ ਚਾਹੁੰਦਾ। ਉਹਦੀ ਇਹ ਦਲੇਰੀ, ਉਹਦੀ ਇਹ ਬੇਬਾਕਤਾ ਵੇਖ ਕਰਕੇ ਕਹਿੰਦੇ ਔਰੰਗਜ਼ੇਬ ਦੇ ਪਸੀਨੇ ਛੁੱਟ ਗਏ। ਉਹ ਤੁਰੰਤ ਉੱਥੋਂ ਪਿਆਰਿਓ ਵਾਪਸ ਆ ਗਿਆ ਤੇ ਨਾਲ ਦਿਆਂ ਨੂੰ, ਜਿਹੜੇ ਬੇਨਵਾ ਫਕੀਰਾਂ ਨੂੰ ਬੇੜਿਆਂ ਦੇ ਵਿੱਚ ਬਿਠਾ ਕਰਕੇ ਲੈ ਕੇ ਜਾਇਆ ਜਾ ਰਿਹਾ ਸੀ, ਕਹਿ ਦਿੱਤਾ ਜਿਨ੍ਹਾਂ ਨੂੰ ਮਾਰ ਦਿੱਤਾ ਮਾਰ ਦਿੱਤਾ, ਬਾਕੀਆਂ ਨੂੰ ਛੱਡ ਦਿਓ। ਉਹਨਾਂ ਦੀ ਦਲੇਰੀ, ਕਿਉਂਕਿ ਉਹ ਬੰਦਾ ਦੇਖੋ ਪਿਆਰਿਓ ਜਿਹੜਾ ਬਚ ਗਿਆ ਸੀ,
ਜੇ ਉਹਨੇ ਆਪਣੀ ਜਾਨ ਹੀ ਬਚਾਉਣੀ ਤਾਂ ਭੱਜ ਜਾਂਦਾ, ਲੁਕ ਛੁਪ ਜਾਂਦਾ। ਤੇ ਸਿੱਧੀ ਜੀ ਗੱਲ ਹੈ, ਆਮ ਵੀ ਕੋਈ ਬੰਦਾ ਹੁੰਦਾ ਤੇ ਉਹੀ ਕਹਿੰਦਾ ਕਿ ਚੱਲ ਭਾਈ ਤੂੰ ਨੇ ਆਪਣੀ ਜਾਨ ਬਚਾ ਲਈ ਕਰਕੇ। ਲੇਕਿਨ ਆਪ ਭੱਜ ਕੇ ਆਇਆ ਤੇ ਔਰੰਗਜ਼ੇਬ ਨੂੰ ਬੋਲਦਾ ਕਿ ਬੇਈਮਾਨਾ, ਮੈਂ ਤੇਰਾ ਜਵਾਈ ਲੱਗਦਾ, ਤੇਰੀ ਧੀ ਦਾ ਵਿਆਹ ਕਰਾਇਆ ਮੇਰੇ ਨਾਲ, ਤਾਂ ਕਰਕੇ ਮੈਨੂੰ ਛੱਡ ਦਿੱਤਾ, ਮੇਰੇ ਨਾਲ ਵਾਲਿਆਂ ਨੂੰ ਮਾਰ ਦਿੱਤਾ, ਚੱਲ ਮੈਨੂੰ ਵੀ ਮਾਰ ਦੇ। ਜਦੋਂ ਬੇਬਾਕੀ ਦਾ ਉਹਦਾ ਜਾਹੋ ਜਲਾਲ ਵੇਖ ਕਰਕੇ ਇਹ ਡਰ ਗਿਆ, ਦੰਗ ਹੋ ਗਿਆ। ਇਹੋ ਜਿਹੇ ਫਕੀਰ ਆਦਿਕ ਸੱਚੇ ਵੀ ਰਿਹਾ ਕਰਦੇ ਸਨ। ਹੁਣ ਇਹ ਬੇਨਵਾ ਫਕੀਰ ਜਿਹੜੇ ਨਾ ਪਿਆਰਿਓ, ਉਹਨਾਂ ਦੇ ਨਾਲ ਇਹਦਾ ਕਿਸ ਤਰ੍ਹਾਂ ਮੱਥਾ ਲੱਗਦਾ, ਇੱਥੋਂ ਪ੍ਰਕਰਨ ਜਿਹੜਾ ਹੈ ਇਹ ਬਦਲੇਗਾ ਤੇ ਇਹਦੀ ਵਿਚਾਰ ਆਪਾਂ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਕਰਨੀ ਹੈ। ਤੇ ਨਾਲ ਸਾਧ ਸੰਗਤ ਜੀ, ਮੈਂ ਇਹ ਵੀ ਬੇਨਤੀ ਕਰਦਾ ਜਾਵਾਂ, ਇਹ ਜੋ ਪਾਵਨ ਕਥਾ ਜਿਹੜੀ ਨਾ ਪਿਆਰਿਓ, ਜੋ

ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਕਸ਼ਿਪਤ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਦੀ ਕਥਾ, ਹੁਣ ਉਸ ਤੋਂ ਬਾਅਦ ਮਾਤਾ ਜੀ ਦੀ ਜਿਹੜੀ ਹੈ ਥੋੜ੍ਹੀ ਕੁ ਕਥਾ ਰਹਿੰਦੀ ਹੈ, ਉਹ ਤੋਂ ਬਾਅਦ ਇਹ ਕਥਾ ਦਾ ਭੋਗ ਪੈ ਜਾਣਾ ਤੇ ਸਾਡੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਜੀ ਨੇ ਇਹ ਉਹਨਾਂ ਨੂੰ ਬੇਨਤੀ ਕੀਤੀ ਗਈ ਤੇ ਉਹਨਾਂ ਨੇ ਵਚਨ ਕੀਤਾ ਕਿ ਆਉਣ ਵਾਲੀ ਇਹ ਇਸ ਮਹੀਨੇ ਦੀ 30 ਤਰੀਕ ਜੋ ਹੈ ਉਸ ਦਿਨ ਇਹ ਜੋ ਲੜੀਵਾਰ ਕਥਾ ਦਾ ਪਿਆਰੇ ਉਹ ਭੋਗ ਪੈਣਾ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਵੇਲੇ 30 ਤਰੀਕ ਨੂੰ ਦੇਖੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਇਹ ਕਥਾ ਜਿਹੜੀ ਆ ਪਿਆਰਿਓ ਤਕਰੀਬਨ 2019 ਦੇ ਜਿਹੜਾ ਚੌਥਾ ਮਹੀਨਾ ਜਿਹੜਾ ਅਪ੍ਰੈਲ ਦਾ ਮਹੀਨਾ ਉਸ ਵੇਲੇ ਇਹ ਕਥਾ ਆਰੰਭ ਹੋਈ ਸੀ। ਦੁਨੀਆਂ ਦਾ ਸਭ ਤੋਂ ਵੱਡਾ ਇਤਿਹਾਸ

ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਾਈ ਜਾਂਦੀ ਹੈ ਤੇ ਇਹਦੀਆਂ ਪੋਥੀਆਂ ਬਹੁਤ ਵੱਡਾ ਇਤਿਹਾਸ ਹੈ ਪਿਆਰਿਓ। ਹੁਣ ਆਪ ਜੀ ਵਿਚਾਰ ਕਰਨਾ ਕਰੋ ਤਕਰੀਬਨ ਪਿਆਰਿਓ ਤੇ ਸਾਢੇ ਸੱਤ ਤੋਂ ਵੱਧ ਸਾਢੇ ਸੱਤ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈ ਹੁਣ ਇਹਨੂੰ ਲੱਗ ਗਿਆ। ਇੰਨੇ ਸਮੇਂ ਤੋਂ ਬਾਅਦ ਕਥਾ ਦਾ ਭੋਗ ਪੈਣ ਵਾਲਾ ਹੈ। ਸੋ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਵੇਲੇ 30 ਤਰੀਕ ਨੂੰ ਇਹ ਕਥਾ ਦਾ ਭੋਗ ਪੈਣਾ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਦਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ

0: ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ

पते वाहिगुरु।

ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ, ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ

ਮੰਗਲਾ ਸਾਹਿਬ ਸਤੋ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬਹੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ

ਜਿਹੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Cru, ai, cru. Vai, cru, vai, cru.

0: ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਜਾਨੀ ਕੁਲਵੰਤ ਸਿੰਘ ਦੀ ਮਹਾਂਪੁਰਖਾਂ ਨੂੰ ਮਹਾਂਪੁਰਖਾਂ ਨੂੰ ਜਦ ਫਤਿਹ ਤੇ ਸਾਂਝ ਕੀਤੀ ਫੋਨ ਤੇ ਮਹਾਂਪੁਰਖਾਂ ਨੇ ਫੋਨ ਤੇ ਮਹਾਂਪੁਰਖ ਬਾਬਾ ਜੀ ਜਥੇ ਸਮੇਤ ਹਾਜ਼ਰ ਹੋਏ ਬਾਬਾ ਜੀ ਜਥੇ ਸਮੇਤ ਹਾਜ਼ਰ ਹੋਏ ਬਾਬਾ ਜੀ ਦੀ ਖੁਸ਼ੀ ਕਹਿੰਦੇ ਅੱਜ ਦੀ ਬਾਬਾ ਜੀ ਬਣ ਖੁਸ਼ੀ ਕਹਿੰਦੇ ਅੱਜ ਤੁਸੀਂ ਹਾਜ਼ਰ ਕੀਤੀ ਮਹਾਂਪੁਰਖਾਂ ਦੇ ਵਚਨਾਂ ਨੂੰ ਸਮਰਥਨ ਮੰਨਦੇ ਹੋਏ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਸਾਡੇ ਲਈ ਵੱਡੇ ਭਾਗ ਦੀ ਗੱਲ ਹੈ
1: ਦਾਨ ਦੇ
0: ਕਹਿੰਦੇ ਦਾਨ ਦੇਣ ਵਾਲੇ ਦਾਤੇ ਦੇ ਦਾਨ ਦੇਣ ਵਾਲੇ ਦਾਤੇ ਮੰਗਦੇ ਉਹਨਾਂ ਦੇ ਦਾਨ ਮੰਗਦੇ ਉਹਦੇ ਦਾਨ ਜਿਹੋ ਜੀ ਕੋਈ ਆ ਕੇ ਖੈਰ ਮੰਗ ਜਿਹੋ ਜੀ ਕੋਈ ਆ ਕੇ ਖੈਰ ਜਿਹੋ ਜਾ ਕੋਈ ਆ ਕੇ ਦਾਨ ਮੰਗ

ਸਭ ਤੋਂ ਸਭ ਤੋਂ ਜਾ ਕੇ ਬਸ ਹੈ ਕਾਮ ਤੇਰਾ ਬਸ ਹੈ ਕਸਵੈ ਸਾਹਰ ਦੇ ਅਗਿਆ ਤੇਰੀ ਸਭ ਤੋਂ ਸਭ ਤੋਂ

नाम जिनके मानव से अबाये शब्द करने के लिए है नाम शब्द से हिरे करने नहीं शब्द से हिरे मारे तेरे करके से कल्ला मारे तेरे करके से कल्ला दाता तू न करे ते हो रे तू न करे ते हो रे मेरी न सब से दूर काम मेरी न सब से दूर काम लोग की ताकत ने है बनाओ की ताकत ने है मैं ना तेरी तरह रहता मैं ना तेरी सारी संगत को मगर बैठा सारी संगत को मगर बैठा ही तो दास मेरे बाजा वाले पाकिस्तान के नदियां वाले पाले नदियां जानने वाले काट काट के आनंद की जान तो पहले देती नाम शब्द दे देती जड़ी संगत लैंड बना के मारा जड़ी सामने तो लैंड बना के मारा जड़ी सामने महाराज ने क्या सारे नाल सहारे ने क्या सारे नाल मगर बैठे भाई छजे मगर बैठे भाई मारी ले सतगुरु जी दे नाम मारी आवाजा मार दे ओ भाई आवाजा मार दे ओ भाई आजा साडे कोल आजा साडे कोल संगत जेडी भाई छजे दे नाल गली भाई छजे दे कहंदे जा भाई भाई छजे दे कहंदे जा भाई महाराज तेनु बुला रहे महाराज तेनु बुला रहे ਭਾਈ ਜੱਜਾ ਕਹਿੰਦਾ ਨਹੀਂ ਮੈਂ ਤੇ ਭਾਈ ਜੱਜਾ ਕਹਿੰਦਾ ਨਹੀਂ ਮੈਂ ਤੇ ਅੱਜ ਕੀ ਭਾਈ ਮੈਨੂੰ ਮਹਾਰਾਜ ਨੇ ਬੁਲਾ ਸਕਦੇ ਮੈਨੂੰ ਮਹਾਰਾਜ ਨੇ ਬੁਲਾ ਸਕਦੇ ਮਹਾਰਾਜ ਨੇ ਫਿਰ ਆਵਾਜ਼ਾਂ ਮਾਰੀਆਂ ਫਿਰ ਆਜਾ ਸਾਡੇ ਕੋਲ ਮਾਰਿਆ ਫਿਰ ਆਜਾ ਸਾਡੇ ਕੋਲ ਸੰਗਤਾਂ ਫਿਰ ਬੇਦੀਆਂ ਜਾ ਭਾਈ ਸੰਗਤਾਂ ਫਿਰ ਬੇਦੀਆਂ ਮੈਨੂੰ ਮਹਾਰਾਜ ਬੁਲਾ ਰਹੇ ਮੈਨੂੰ ਮਹਾਰਾਜ ਕਹਿੰਦਾ ਮੈਂ ਤੇ ਪਹਿਲੀ ਵਾਰੀ ਆਇਆ ਮੈਂ ਤੇ ਅੱਗੇ ਜਾ ਕੇ ਬਾਹਰ ਆਇਆ ਮੈਂ ਤੇ ਅੱਗੇ ਜਾ ਕੇ ਬਾਹਰ ਆਇਆ ਮੈਨੂੰ ਮਹਾਰਾਜ ਕਿਵੇਂ ਬੁਲਾ ਸਕਦੇ ਆ ਮੈਨੂੰ ਮਹਾਰਾਜ ਕਿਵੇਂ ਬੁਲਾ ਸਕਦੇ ਸੇ ਹੋਰ ਬੁਲਾ ਪਤਾ ਸੇ ਹੋਰ ਮੈਨੂੰ ਨਹੀਂ ਬੁਲਾ ਰਿਹਾ ਮੈਨੂੰ ਦੋ ਵਾਰੀ ਮਹਾਰਾਜ ਨੇ ਵਾਦੋ ਵਾਰੀ ਮਹਾਰਾਜ ਨੇ ਭਾਈ ਛੱਜਾ ਨਾ ਉੱਠਿਆ ਭਾਈ ਛੱਜਾ ਤੀਸਰੀ ਵੇਰ ਮਹਾਰਾਜ ਨੇ ਤੀਸਰੀ ਵੇਰ ਮਹਾਰਾਜ ਨੇ ਆਪਣੇ ਆਸਨਾਂ ਤੋਂ ਉੱਠ ਕੇ ਛੱਜੇ ਭਾਈ ਛੱਜੇ ਵੱਲ ਉੱਤੇ ਭਾਈ ਛੱਜੇ ਵੱਲ ਉੱਤੇ ਸੰਗਤਾਂ ਵਿੱਚੋਂ ਹੁੰਦੇ ਹੋਏ ਸੰਗਤਾਂ ਵਿੱਚੋਂ ਹੁੰਦੇ ਮਹਾਰਾਜ ਭਾਈ ਛੱਜੇ ਕੋਲ ਪਹੁੰਚ ਗਏ ਭਾਈ ਛੱਜੇ ਕੋਲ ਪਹੁੰਚ ਗਏ ਜਾ ਕੇ ਭਾਈ ਛੱਜੇ ਦੀ ਨਾਲੇ ਆਪਾਂ ਭਾਈ ਛੱਜੇ ਦੀ ਨਾਲੇ ਆਪਾਂ ਨਾਲੇ ਆਪਣੇ ਪਾਵਨ ਮੁਖਾਰ ਨਾਲੇ ਆਪਾਂ ਤਾਂ ਮੇਰੇ ਵਜਾ ਨਾਲੇ ਆਪਾਂ ਤਾਂ ਕਹਿੰਦੇ ਰੇ ਬਸ ਤਾਂ

0: ਸਤਿਗੁਰ ਜੀ ਨੇ ਬਾਂਹ ਫੜੀ ਨਾਲ ਲੈ ਕੇ ਭਾਈ ਛੱਜਾ ਬੜਾ ਹੈਰਾਨ ਭਾਈ ਛੱਜਾ ਬੜਾ ਹੈਰਾਨ ਮੈਂ ਅੱਜ ਪਹਿਲੀ ਵਾਰੀ ਆਇਆ ਮੇਰੇ ਮਹਾਰਾਜ ਦੇ ਮੇਲੇ ਛੱਡ ਕੇ ਵਿਛੜਿਆ ਮੇਲੇ ਪ੍ਰਭੂ ਹਰ ਹਰ ਵਿਛੜਿਆ ਮੇਲੇ ਪ੍ਰਭੂ ਹਰ ਹਰ ਵਿਛੜਿਆ ਮਹਾਰਾਜ ਨੇ ਆਪ ਆਵਾਜ਼ ਮਾਰੀ ਮਹਾਰਾਜ ਨੇ ਆਪ ਆਵਾਜ਼ ਮਾਰੀ ਧੰਨ ਕਰ ਕੀ ਪਰ ਪਾਤਸ਼ਾਹ ਉਦੋਂ ਹੀ ਵਾਜ ਲੱਗੀ ਸੀ ਪਾਤਸ਼ਾਹ ਉਦੋਂ ਹੀ ਵਾਜਾ ਦੀ ਸੀ ਮਾਤ ਸਿੱਖਾ ਜੀ ਤੈਨੂੰ ਵਾਜਾ ਮਾਰ ਸਿੱਖਾ ਜੀ ਤੈਨੂੰ ਵਾਜਾ ਮਾਰ ਹਰ ਕੇ ਹੈ
1: ਬਾਣੀਆਂ ਸਰਾਪਣੀ ਮੇਰੀ
0: जन को नजर करम हो गए जन को नजर मारी हो गए जीव को नजर सदा हो भारत के जो को सदा पानी जय को पानी हो गई है I'm not going to be able to do that.

0: सुनी ऐसो की मैं ठीक ऐसो की मैं बिछड़िया मिले प्रभु हर दर गए मिले प्रभु हर दर गए हर नामो मंत्र दरड़ाए हर कंठो मंत्र रोए नानक सतगुरु तिन्ना मनाया जन सधे बिना मनाया जो जो जो भाई जो जो पता भाई पड़ा मैं तेरे पहली बारी आया मैं तेरे पहली बारी आया बादशाह मैं तेरे तो पता न कल की कर बादशाह दीदी जो सोई पर बादशाह दीदी जो सोई पर शनि ओहो इधर शनि मारा दासना पे बैठ गए मारा दासना पे बैठ गए भाई छज्जा सामने हाथ जोड़ाई छज्जा सामने हाथ जोड़ा भाई सिखा महाराज ने सुनया महाराज ने सुनया तेरे घरों कोई खाली नहीं सब दी पूरी पेंदी महाराज तेरियां भी पूरियां मिलदी महाराज मेरियां भी पूरियां महाराज मेरे घर दी भी गरीबी ਆਨੰਦਪੁਰ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਸੱਜਣ ਮਹਾਰਾਜ ਦੇ ਭਾਈ ਤੇਰੇ ਘਰ ਦੀ ਗਰੀਬੀ ਦੂਰ ਕਰਦੇ ਕਰਦੀ ਗਰੀਬੀ ਦੂਰ ਕਰਦੇ ਪਰ ਤੈਨੂੰ ਸਾਡੇ ਬਚਨ ਮੰਨਣੇ ਪਰ ਤੈਨੂੰ ਸਾਡੇ ਬਚਨ ਮੰਨਣੇ ਮਹਾਰਾਜ ਦੀ ਬਚਨ ਮਹਾਰਾਜ ਦੀ ਸਤਗੁਰ ਜੀ ਨੇ ਹੋਣਾ ਸਤਗੁਰ ਜੀ ਨੇ ਬਰੇਮ ਦੀ ਪਰ ਬਰੇਮ ਦੀ ਪਰ ਜੀ ਦੇ ਸੇ ਪਰ ਜਦੋਂ ਪ੍ਰੇਮ ਦੀ ਪਰਖ ਪੈਂਦੀ ਹੈ ਪਰ ਜਦੋਂ ਬਾਜੀ ਦੀ ਕੋਈ ਪਰਖ ਪੈਂਦੀ ਹੈ ਤਾਂ ਵਿਆਹ ਸੁਸੂ ਪਰੀ ਨਾਲ ਹੁੰਦੀ ਹੈ ਝੂਠੀ ਦੇ ਵਿੱਚ ਛੋਟੀ ਦੇ ਨਾਲ ਲਿਖਿਆ ਹੈ ਨਾਮ ਛੋਟੀ ਸੋਚ ਹੈ ਨਾਮ ਛੋਟੀ ਸੋਚ ਹੈ ਮਾਰਾ ਨੇ ਪਰ ਕਹਿੰਦੇ ਤੇਰੇ ਘਰ ਦੀ ਗਰੀਬੀ ਦੂਰ ਕਹਿੰਦੇ ਤੇਰੇ ਘਰ ਦੀ ਗਰੀਬੀ ਦੂਰ ਕਰਦੇ ਨਾ ਪਰ ਤੈਨੂੰ ਸਾਡੇ ਬਚਨ ਮੰਨਣੇ ਪੈਣ ਤੈਨੂੰ ਸਾਡੇ ਬਚਨ ਮੰਨਣੇ ਪੈਣ ਮਹਾਰਾਜ ਦੱਸੋ ਕੀ ਬਚਨ ਕਹਿੰਦੇ ਭਾਈ ਛੱਜਿਆ ਤੂੰ ਛੇ ਮਹੀਨੇ ਸਾਡੇ ਕੋਲ ਛੇ ਮਹੀਨੇ ਸਾਡੇ ਕੋਲ ਤੂੰ ਛੇ ਮਹੀਨੇ ਸਾਡੇ ਕੋਲ ਸਿੱਧੇ ਘਰ ਦੀ ਗਰੀਬੀ ਦੂਰ ਪੈਂਦਾ ਮਾਰਾ ਛੇ ਮਹੀਨੇ ਕਹਿੰਦਾ ਮਾਰਾ ਛੇ ਮੈਂ ਤੇ ਛੇ ਦਿਨ ਨਹੀਂ ਰੁਕ ਸਕਦਾ ਮੈਂ ਤੇ ਛੇ ਦਿਨ ਨਹੀਂ ਮੈਂ ਕੋਈ ਮਿਹਨਤ ਮਜ਼ਦੂਰੀ ਮੈਂ ਸਾਡੇ ਘਰ ਦੀ ਮਜ਼ਦੂਰੀ ਕਰਦਾ ਸਾਡੇ ਘਰ ਦਾ ਜੁੱਤਾ ਪੜਦਾ ਜੇ ਮੈਂ ਘਰ ਨਾ ਨਾ ਪਿਆ ਜੇ ਮੈਂ ਘਰ ਨਾ ਨਾ ਪਿਆ ਮੇਰੇ ਤੇ ਬੱਚੇ ਮੇਰਾ ਪਰਿਵਾਰ ਜਵਾਬ ਮੇਰਾ ਮਹਾਰਾਜ ਦੋ ਦਿਨ ਸਾਡੇ ਘਰ ਦਾ ਚੁੱਲ੍ਹਾ ਨਹੀਂ ਬਣਨਾ ਜੇ ਮੈਂ ਘਰ ਦਾ ਚੁੱਲ੍ਹਾ ਨਹੀਂ ਬਣਨਾ ਜੇ ਮੈਂ ਘਰ ਦਾ ਮਹਾਰਾਜ ਕਹਿੰਦੇ ਤੈਨੂੰ ਆਖਿਆ ਤੇ ਮਹਾਰਾਜ ਕਹਿੰਦੇ ਤੈਨੂੰ ਆਖਿਆ ਤੇ ਹੈ ਕਿ ਪਰਿਵਾਰ ਦੀ ਬੱਚਿਆਂ ਦੀ ਫਿਕਰ ਨਾ ਮਾਰਾ ਸਾਡੀ ਦੁਨੀਆਂ ਦੀ ਫਿਕਰ ਨਾ ਕਰੋ ਸਾਡੀ ਜਿੰਨੇ ਉਹ ਪਰਮਾਤਮਾ ਨੂੰ ਉਹ ਪਰਮਾਤਮਾ ਜਿਹਨੇ ਪੈਦਾ ਕੀਤੇ ਆ ਜੀ ਉਹਨੇ ਪੈਦਾ ਕੀਤੇ ਆ ਜੀ ਜਿਹਨੇ ਉਪਾਈ ਦੇ ਦਿੱਤੀ ਸੋਈ ਕਰਨਾ ਉਪਾਈ ਦੇ ਦਿੱਤੀ ਸਾਰੀ ਕਰਤਾ ਘਟ ਘਟ ਮਾਲਕ ਦਿਲਾਂ ਆਪਣੇ ਵਜ਼ੀਰ ਨੂੰ ਬੁਲਾ ਕੇ ਆਪਣੇ ਵਜ਼ੀਰ ਨੂੰ ਬੁਲਾ ਕੇ ਕਹਿੰਦਾ ਵਜ਼ੀਰ ਭਲਾ ਆਪਣਾ ਖਜ਼ਾਨਾ ਤੇ ਦੇਖ ਭਲਾ ਆਪਣਾ ਖਜ਼ਾਨਾ ਤੇ ਦੇਖ ਆਪਣੇ ਖਜ਼ਾਨੇ ਦੇ ਵਿੱਚ ਕਿੰਨਾ ਕੁ ਧਨ ਖਜ਼ਾਨੇ ਦੇ ਵਿੱਚ ਕਿੰਨਾ ਕੁ ਧਨ ਕਿੰਨਾ ਕੁ ਚਿਰ ਕਿੰਨਾ ਕੁ ਸਮਾਂ ਪਾਇਆ ਕਿ ਚਿਰ ਕਿੰਨਾ ਕੁ ਸਮਾਂ ਪਾਇਆ ਖਜ਼ਾਨੇ ਨੂੰ ਵਰਤ ਸਕਦੇ ਨੇ ਖਜ਼ਾਨੇ ਨੂੰ ਵਰਤ ਸਕਦੇ ਨੇ ਵਜ਼ੀਰ ਨੇ
1: ਸੋਈ ਕਰਦਾ ਸਾਰ ਘੱਟ ਘੱਟ ਮਾਲਕ ਦੇ।

ਭਾਈ ਛੱਜੇ ਨੂੰ ਮਹਾਰਾਜ ਨੇ ਬਾਣੀ ਦੇ ਪ੍ਰਮਾਣ ਦੇ ਦੇ ਕੇ ਸਮਝਾਇਆ ਵੀ ਸਾਡੇ ਕੋਲ 15 ਦਿਨ ਹੀ ਰੁਕ ਜਾ, ਤੇਰੇ ਘਰ ਦੀ ਗਰੀਬੀ ਦੂਰ ਕਰ ਦਿਆਂਗੇ। ਪਰ ਜਵਾਬ ਹੀ ਦੇਈ ਜਾਂਦਾ ਮਹਾਰਾਜ ਮੈਂ ਨਹੀਂ ਰਹਿ ਸਕਦਾ। ਕਹਿੰਦੇ ਮਹਾਰਾਜ ਉੱਥੇ ਸੋਚੀ ਪੈ ਗਏ,

0: ਭੁਲੇਖਾ ਵੀ ਦੂਰ ਕਰਨਾ। ਜੀ ਮੈਂ ਘਰ ਨਾ ਗਿਆ ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਹਦੇ ਘਰ ਦੀ ਗਰੀਬੀ ਵੀ ਦੂਰ ਕਰਨੀ, ਇਹਦੇ ਮਨ ਦਾ

ਸਾਡਾ ਇੱਕ ਕੰਮ ਕਰਦੇ। ਮਹਾਰਾਜ ਦੱਸੋ ਕੀ ਕੰਮ ਹੈ? ਕਹਿੰਦੇ ਜਦੋਂ ਵਾਪਸ ਜਾਵੇਂਗਾ ਰਸਤੇ ਵਿੱਚ ਸਢੌਰਾ ਨਗਰ ਪਊਗਾ, ਉੱਥੇ ਸਾਡੇ ਪਿਆਰ ਵਾਲੇ ਇੱਕ ਪੀਰ ਬੁੱਧੂ ਸਾਹ ਜੀ ਰਹਿੰਦੇ ਨੇ।

0: ਦੀਆਂ ਗਾਗਰਾਂ ਮਿਲ ਪਈਆਂ। ਆਖੋ ਸਤਨਾਮ
1: ਸ੍ਰੀ ਵਾਹ।
0: ਮੋਰਾਂ ਦੀਆਂ ਭਰੀਆਂ ਹੋਈਆਂ ਗਾਗਰਾਂ ਘਰ ਆ ਗਈਆਂ, ਮਾਇਆ ਘਰ ਆ ਗਈ ਤੇ ਦੁਨਿਆਵੀ ਸੁੱਖ ਸਹੂਲਤਾਂ ਵੀ ਆ ਗਈਆਂ। ਕੱਚੇ ਕੋਠੇ ਨੂੰ ਢਾ ਕੇ ਉਹਦੇ ਘਰ ਵਾਲੀ ਨੇ ਉੱਥੇ ਸੋਹਣਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਐਸੀ ਗੁਰੂ ਸਾਹਿਬ ਜੀ ਦੀ ਮਿਹਰ ਵਰਤੀ, 6 ਮਹੀਨਿਆਂ ਦੇ ਵਿੱਚ ਵਿੱਚ ਨਾ ਭਾਈ ਛੱਜੇ ਦਾ ਬੜਾ ਸੋਹਣਾ ਮਕਾਨ ਬਣ ਗਿਆ। ਘਰ ਵਿੱਚ ਹਰ ਸੁੱਖ ਸਹੂਲਤ ਆ ਗਈ, ਸੋਹਣਾ ਖਾਣ ਨੂੰ, ਸੋਹਣਾ ਪਹਿਨਣ ਨੂੰ, ਸੋਹਣਾ ਹੰਡਾਲ ਨੂੰ। ਇਧਰੋਂ ਦਿਨ ਬੀਤਦੇ ਗਏ, 5 ਮਹੀਨੇ 6 ਮਹੀਨੇ ਜਦੋਂ ਪੂਰੇ ਹੋ ਗਏ, ਭਾਈ

ਬਸਤੀ ਮੇਰੇ ਘਰ ਤੇ ਕਬਜ਼ਾ ਹੀ ਨਾ ਕਰ ਲਿਆ ਹੋ। ਪਤਾ ਨੀ ਮੇਰੇ ਪਰਿਵਾਰ ਦਾ ਕੀ ਬਣਿਆ ਹੋ। 6 ਮਹੀਨੇ ਪੂਰੇ ਹੋ ਗਏ ਪੀਰ ਬੁੱਧੂ ਸਾਹ ਜੀ ਨੇ ਆਜ਼ਾਦ ਕਰ ਦਿੱਤਾ। ਲੈ ਭਾਈ ਛੱਜਿਆ ਆਪਣੇ ਘਰ ਚਲਿਆ ਜਾ। ਸੋਚਾਂ ਸੋਚਦਾ ਸੋਚਦਾ ਨਗਰ ਪਹੁੰਚਦਾ। ਬਾਹਰ ਬੱਚਿਆਂ ਦੇ ਵਿੱਚ ਨਾ ਇਹਦਾ ਲੜਕਾ ਖੇਡੀ ਜਾਂਦਾ। ਲੜਕੇ ਤੇ ਨਜ਼ਰ ਪਈ ਇਹ ਤੇ ਬੱਚਾ ਮੇਰਾ ਲੱਗਦਾ, ਪਰ ਇਹਦੇ ਇੰਨੇ ਸੋਹਣੇ ਕੱਪੜੇ ਕਿਵੇਂ ਪਾਏ ਹੋਏ ਆ, ਇਹਦੇ ਚਿਹਰੇ ਤੇ ਰੌਣਕ ਬੜੀ। ਜਦੋਂ ਬੱਚੇ ਦੀ ਨਜ਼ਰ ਪਈ ਵੀ ਮੇਰਾ ਬਾਪੂ ਆ ਗਿਆ, ਬਜਾਏ ਇਸ ਗੱਲ ਦੇ ਭੱਜ ਕੇ ਬਾਪੂ ਵੱਲ ਨੂੰ ਜਾਵੇ, ਬੱਚਾ ਚੀਕਾਂ ਮਾਰਦਾ ਘਰ ਨੂੰ ਦੌੜ ਪਿਆ। ਭਾਈ ਛੱਜਾ ਬੜਾ ਹੈਰਾਨ, ਬੱਚਾ ਤੇ ਮੇਰਾ ਪਰ ਮੈਨੂੰ ਵੇਖ ਕੇ ਡਰ ਕਿਉਂ ਗਿਆ, ਇਹ ਚੀਕਾਂ ਮਾਰਦਾ ਘਰ ਨੂੰ ਕਿਉਂ ਭੱਜ ਲਿਆ। ਮਗਰ ਮਗਰ ਤੁਰ ਪਿਆ, ਜਾ ਕੇ ਵੇਖਦਾ ਜਿੱਥੇ ਕੱਚੀ ਕੁੱਲੀ ਸੀ ਉੱਥੇ ਸੋਹਣਾ ਮਕਾਨ ਬਣਿਆ ਹੋਇਆ। ਕਹਿੰਦਾ ਜਿਹੜੀ ਗੱਲੋਂ ਡਰਦਾ ਸੀ ਨਾ ਉਹੀ ਗੱਲ ਹੋ ਗਈ, ਉਹੀ ਗੱਲ ਹੋ ਗਈ।

0: ਸੋਹਣਾ ਮਕਾਨ ਬਣਿਆ ਵੇਖਦਾ ਕਹਿੰਦਾ ਇਹ ਮਹਿਲ ਮਨਾਰੇ ਕਿਹਨੇ ਬਣਾ ਲਏ। ਜਿਸ ਗੱਲੋਂ ਡਰਦਾ ਸੀ ਉਹੀ ਗੱਲ ਹੋ ਗਈ, ਲੱਗਦਾ ਕਿਸੇ ਤਕੜੇ ਬੰਦੇ ਨੇ ਮੇਰੇ ਘਰ ਤੇ ਕਬਜ਼ਾ ਕਰ ਲਿਆ, ਮੇਰੀ ਕੱਖਾਂ ਦੀ ਕੁੱਲੀ ਢਾ ਦਿੱਤੀ, ਆਪਣਾ ਸੋਹਣਾ ਮਕਾਨ ਬਣਾ ਲਿਆ। ਚੱਲ ਮਨਾ ਦੇਖਦੇ ਸਹੀ ਕੌਣ ਹੈ। ਅੰਦਰ ਗਿਆ ਵੇਂਦਾ ਇਹਦੇ ਘਰ ਵਾਲੀ, ਇੰਨੇ ਚਿਰ ਨੂੰ ਬੱਚਾ ਵੀ ਪਹੁੰਚਦਾ। ਸਾਧ ਸੰਗਤ ਮਾਂ ਦੀ ਗੋਦੀ ਵਿੱਚ ਵੜ ਜਾਂਦਾ ਰੋਂਦਾ ਰੋਂਦਾ। ਮਾਂ ਕਹਿੰਦੀ ਪੁੱਤ ਕੀ ਹੋ ਗਿਆ ਤੂੰ, ਚੀਕਾਂ ਮਾਰਦਾ ਭੱਜਿਆ ਆਉਣਾ, ਰੋਣਾ ਭੱਜਿਆ ਆਉਣਾ, ਕਿਸੇ ਨੇ ਆਖਿਆ ਤੈਨੂੰ ਕੁਝ? ਕਹਿੰਦਾ ਮਾਂ ਬਾਪੂ ਆ ਗਿਆ ਬਾਹਰ, ਪਿਤਾ ਜੀ ਆ ਗਏ। ਕਹਿੰਦੀ ਇਹ ਤੇ ਖੁਸ਼ੀ ਵਾਲੀ ਗੱਲ ਆ, 6 ਮਹੀਨਿਆਂ ਬਾਅਦ ਤੇਰਾ ਪਿਓ ਘਰ ਆਇਆ, ਤੂੰ ਰੋਣਾ ਕਿਉਂ ਹੈ, ਖੁਸ਼ ਹੋਣਾ ਚਾਹੀਦਾ। ਕਹਿੰਦਾ ਬੇਬੇ ਜਦ ਬਾਪੂ ਘਰ ਹੁੰਦਾ ਸੀ, ਘਰ ਵਿੱਚ ਅੰਤਾਂ ਦੀ ਗਰੀਬੀ ਸੀ, ਨਾ ਸੋਹਣਾ ਖਾਣ ਨੂੰ, ਹੰਢਾਣ ਨੂੰ, ਨਾ ਪਹਿਨਣ ਨੂੰ, ਭੁੱਖੇ ਮਰਦੇ ਸੀ। ਬਾਪੂ ਆ ਗਿਆ, ਡਰ ਲੱਗਦਾ ਕਿਤੇ ਪਹਿਲਾਂ ਵਰਗੀ ਗਰੀਬੀ ਫਿਰ ਨਾ ਆ ਜੇ, ਆਖੋ ਸਤਨਾਮ, ਪਹਿਲਾਂ ਵਰਗੇ ਦਿਨ ਫਿਰ ਨਾ ਆ ਜਾ, ਨਾ ਪੁੱਤੇ ਜਿਨੀ ਆਖੀ। ਭਾਈ ਛੱਜਾ ਕਰ ਗਿਆ, ਘਰ ਵਾਲੀ ਨੇ ਪਾਣੀ ਦਾ ਗਲਾਸ ਫੜਾਇਆ, ਪਾਣੀ ਦਾ ਗਲਾਸ ਮੂੰਹ ਨੂੰ ਨਹੀਂ ਲਾਇਆ। ਕਹਿੰਦਾ ਭਾਗਵਾਨ ਨੇ ਪਹਿਲਾਂ ਇਹ ਦੱਸ ਵੀ ਆ ਰੌਣਕਾਂ ਕਿਵੇਂ ਲੱਗੀਆਂ, ਆ ਬਹਾਰਾਂ ਕਿਵੇਂ ਆਈਆਂ। ਤੇ ਭਾਈ ਛੱਜੇ ਦੇ ਘਰ ਵਾਲੀ ਕਹਿੰਦੀ ਭਲਿਆ ਮਾਨਸਾ, ਇਹ ਰੌਣਕਾਂ ਇਹ ਬਹਾਰਾਂ ਉਹਨੇ ਹੀ ਬਖਸ਼ੀਆਂ ਜਿਹਦੇ ਚਰਨਾਂ ਚੋਂ ਬਹਾਰਾਂ ਲੈਣ ਗਿਆ ਸੀ। ਆਖੋ
1: ਸਤਨਾਮ,
0: ਇਹ ਮਿਹਰ ਉਹਨੇ ਕੀਤੀ ਹੈ ਜਿਹਦੇ ਚਰਨਾਂ ਚੋਂ ਮਿਹਰਾਂ ਲੈਣ ਵਾਸਤੇ ਗਿਆ ਸੀ। ਮੱਥੇ ਤੇ ਹੱਥ ਮਾਰ, ਕਹਿੰਦਾ ਮਨਾ ਤੈਨੂੰ ਤੇ ਸਤਿਗੁਰੂ ਵਾਰ ਵਾਰ ਕਹਿੰਦੇ ਸੀ ਬੱਚਿਆਂ ਦਾ ਫਿਕਰ ਨਾ ਕਰ, ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਹੈ। ਪਰ ਤੇਰੇ ਤੋਂ ਮਹਾਰਾਜ ਦੇ ਬਚਨ ਨਹੀਂ ਪਗਾਏ ਗਏ, ਮਹਾਰਾਜ ਨੇ ਤੇ ਆਪਣੀ ਬਖਸ਼ਿਸ਼ ਵਰਤਾ ਤੀ, ਮੇਰਾ ਵਰਤਾ ਤੀਆਂ। ਮਨਾ ਮੂਰਖਾ ਤੇਤੋਂ ਗੁਰੂ ਸਾਹਿਬ ਜੀ ਦੇ ਬਚਨ ਨਹੀਂ ਮੰਨੇ ਗਏ। ਪਾਣੀ ਦਾ ਗਲਾਸ ਉੱਥੇ ਰੱਖ ਦਿੱਤਾ, ਉਨੀ ਪੈਰੀ ਆਨੰਦਪੁਰ ਸਾਹਿਬ ਨੂੰ ਤੁਰ ਪਿਆ, ਪਹੁੰਚ ਗਿਆ ਆਨੰਦਪੁਰ ਸਾਹਿਬ, ਜਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬਹਿ ਪਿਆ, ਰੋ ਰੋ ਸਤਿਗੁਰੂ ਜੀ ਦੇ ਚਰਨ ਧੋ ਦਿੱਤੇ। ਕਹਿੰਦੇ ਭਾਈ ਛੱਜਿਆ ਕੀ ਗੱਲ ਹੋ ਗਈ? ਮਹਾਰਾਜ ਮੈਨੂੰ ਬਖਸ਼ ਲਓ, ਬੜੀ ਵੱਡੀ ਭੁੱਲ ਹੋ ਗਈ, ਬੜੀ ਵੱਡੀ ਗਲਤੀ ਹੋ ਗਈ ਮਹਾਰਾਜ, ਮੈਂ ਤੁਹਾਡੇ ਬਚਨ ਨਹੀਂ ਮੰਨ ਸਕਿਆ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਤੀ ਤਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੀ ਫਿਰ ਗਰਵਾਸ ਨਾ ਭਰਿਆ, ਮਹਾਰਾਜ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਮੇਰੇ ਗੁਣੋ ਗੁਣਨਾ ਚ ਤਾਰੋ ਮਹਾਰਾਜ, ਮੇਰੇ ਤੇ ਮਿਹਰ ਭਰੀ ਦ੍ਰਿਸ਼ਟੀ ਕਰੋ, ਬਖਸ਼ ਲਓ ਦਾਦਾ ਜੀ, ਮਿਹਰ ਕਰੋ, ਮੇਰੇ ਤੋਂ ਭੁੱਲ ਹੋ ਗਈ। ਭਾਈ ਛੱਜੇ ਨੂੰ ਮਹਾਰਾਜ ਨੇ ਬਾਹੋਂ ਫੜਿਆ, ਉਠਾਇਆ, ਗਲ ਨਾਲ ਲਾਇਆ, ਪਿਆਰ ਦਿੱਤਾ। ਕਹਿੰਦੇ ਭਾਈ ਛੱਜਿਆ ਤੇਰੇ ਤੋਂ ਗਲਤੀ ਨਹੀਂ ਹੋਈ, ਤੇਰੇ ਤੋਂ ਭੁੱਲ ਨਹੀਂ ਹੋਈ, ਤੂੰ ਜਾਣਦਾ ਹੀ ਨਹੀਂ ਸੀ, ਤੈਨੂੰ ਗਿਆਨ ਹੀ ਨਹੀਂ, ਤੈਨੂੰ ਸੋਝੀ ਕਿ ਨਹੀਂ ਸੀ, ਪਰ ਹਾਂ ਤੇਰਾ ਵਿਸ਼ਵਾਸ ਪੱਕਾ ਸੀ, ਤੇਰਾ ਭਰੋਸਾ ਪੱਕਾ ਸੀ ਕਿ ਗੁਰੂ ਨਾਨਕ ਦੇ ਘਰ ਸੁਣੀ ਜ਼ਰੂਰ ਜਾਂਦੀ ਹੈ। ਆਖੋ ਸਤਨਾਮ, ਅਸੀਂ ਤੇਰਾ ਵਿਸ਼ਵਾਸ ਕਿਵੇਂ ਤੋੜ ਸਕਦੇ ਸੀ, ਅਸੀਂ ਤੇਰਾ ਭਰੋਸਾ ਕਿਵੇਂ ਤੋੜ ਸਕਦੇ ਸੀ। ਹਰ ਜੀਓ ਨਿਮਾਣਿਆਂ ਤੋਂ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਗੁਰਬਾਣ ਮਹਾਰਾਜ ਬਖਸ਼ ਦੋ। ਭਾਈ ਛੱਜੇ ਨੂੰ ਮਹਾਰਾਜ ਕਹਿੰਦੇ ਜੋ ਪਹਿਲਾਂ ਹੋ ਗਿਆ ਉਹਦੇ ਤੇ ਮਿੱਟੀ ਪਾ ਭਾਈ, ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ, ਜਿਹੜਾ ਸਮਾਂ ਬੀਤ ਗਿਆ ਉਹ ਤੇ ਬੀਤ ਗਿਆ, ਆਉਣ ਵਾਲਾ ਤੇ ਸੰਭਾਲਿਆ ਜਾ ਸਕਦਾ ਨਾ। ਜਿਹੜੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਹੁਣ ਲੱਖ ਵਾਰ ਉਹਦਾ ਸ਼ੁਕਰਾਨਾ ਕਰਿਆ ਕਰ, ਆਪ ਵੀ ਜੋੜਨਾ, ਹੋਰਾਂ ਨੂੰ ਵੀ ਪ੍ਰੇਰ ਪ੍ਰੇਰ ਕੇ ਜੋੜਨਾ, ਅੰਮ੍ਰਿਤ ਵੇਲਾ ਸੰਭਾਲਣਾ, ਗੁਰਮਤ ਦੇ ਧਾਰਨੀ ਹੋਣਾ, ਸੱਚ ਦਾ ਉਪਦੇਸ਼ ਦੇ ਕੇ ਭਾਈ ਛੱਜੇ ਨੂੰ ਤੋਰਿਆ, ਗੁਰੂ ਘਰੋਂ ਖੁਸ਼ੀਆਂ ਲੈ ਕੇ, ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਚੋਂ ਬਖਸ਼ਿਸ਼ਾਂ ਲੈ ਕੇ ਭਾਈ ਛੱਜਾ ਘਰ ਆਇਆ, ਫਿਰ ਹਰ ਸਾਹ ਨਾਲ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਹਰ ਸਾਹ ਨਾਲ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ। ਅਸੀਂ ਵੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਚੋਂ ਖੁਸ਼ੀਆਂ ਲੈਣ ਵਾਸਤੇ ਆਏ ਹਾਂ, ਮੇਰਾ ਲੈਣ ਵਾਸਤੇ ਆਏ ਹਾਂ ਦਾਦਾ ਜੀ, सानू भी खाली ना मोड़ियो सगल द्वार को छाड़ के गयो तुहारो द्वार बाहे गहे की लाज अस गोविंद
1: दास तुहार
0: दास तुहार। आओ जिवें भाई छज्जा फिर सतगुरु जी का शुकराना करदा है आपां भी गुरु साहब जी का शुकराना करके समाप्ति करिए। कल शामा नूं फिर इसे तरह भाई तकरीबन 9 बजे तो लैके 10:30-11 बजे तक रल मिल के हर जस करांगे। 23 तरीक तक रात दे दीवान सजणगे। सारियां संगतां दा बहुत बहुत धन्नवाद है जिवें अज हाजरियां भरियां रहिंदे दिनां विच भी हाजरियां भरो। होर भी संगतां जिहड़ियां नाल रहिंदियां जां सरावां विच तुहाडे नाल रहिंदियां उहनां नूं दसो भी 9 तों लैके 10:30-11 बजे तक दीवान सजदे ने जिन्ने दिन हाँ भाई गुरु साहब जी दे गुण गा के सतगुरु जी दी खुशी प्राप्त करिए। सब संगतां दा धन्नवाद। गुरु घर दे सेवादार प्रबंध कबीरां दा धन्नवाद। महापुरख बाबा प्रताप सिंह जीआं दा धन्नवाद है और सत्कारयोग जथेदार सिंह साहिब ज्ञानी कुलवंत सिंह जी जिन्हां ने प्यार बख्शिया सत्कार बख्शिया उन्हां दा भी धन्नवाद है। दिल दीआं गहराइयां तों गुरु साहब चढ़दी कला बख्शिश करन कुटान कोट शुकराना है। धन धन सहिब श्री गुरु ग्रंथ साहिब महाराज जी का। आओ सारे पढ़ लो फिर समाप्ति।

ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਦਇਆ ਮਿਹਰ ਸਦਕਾ ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕੀਤੀ ਹੈ। ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜਿਸੇ ਸਮੇਤ ਆਪ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ।

ਵਸਤਰ ਨਾ ਪਹਿਰਿਆ ਨਿਸਕਰ ਮੋਲਗਤਾ ਕਿਉਂ ਜਗ ਗੁਰਬਿੰਦ ਸੁਤਾ ਭਗਵ ਪਿਤਾ ਨਾ ਆਪਣਾ ਕਿਆ ਕਮਾਣਾ ਮਲਕਾਏ ਸਿਛਾਏ ਪਾਏ ਮੂਰਖ।

ਅਲ ਮਹਿ ਬੇਦ ਅਤਰਮਵਾ ਨਾ ਖੁਦ ਅਲ ਭਇਆ ਨਿਨ ਬਸਤਰ ਲੈ ਕੱਪੜੇ ਪੈਰੇ ਤ੍ਰਿਪਟਾਂ ਨਿਆ ਮਿਲਕੇ ਆ ਚਾਰੇ ਵਿਦ ਸਚਾਰ ਬੜੇ ਕਿੰ ਕਿੰ ਚਾਰ ਵਿਚਾਰ ਆਓ ਭਗਤ ਗਨ ਸਦਾਏ ਤਾ ਨਾਨਕ ਮੋਕੰ ਤਰ ਪਾਏ ਪੜ ਸਤਿਗੁਰ ਬੈਠੇ।